सत्संग मन वृत्तियां जोड़ो, अपने मना नू ऐसी थां ते ले

ਜਿੱਥੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਤਵੀ ਤੇ ਸਮਾਧੀ ਲਾਈ। ਇੱਕ ਵਾਰ ਰਸਨਾ ਪਵਿੱਤਰ ਕਰੋ ਤੇ ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਨਹੀਂ ਆਖਿਆ ਇੱਕ ਵਾਰੀ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਤੁਸੀਂ ਮਹਿਸੂਸ ਕਰ ਰਹੇ ਹੋ ਕਿਤਨੀ ਗਰਮੀ ਹੈ ਇੱਥੇ, ਫਿਰ ਇਸ ਤੋਂ ਬਾਅਦ ਅੱਜ ਦੀ ਗਰਮੀ ਦਾ ਅੰਦਾਜ਼ਾ ਲਾਓ। ਇੰਡੀਆ ਤੇ ਪਾਕਿਸਤਾਨ ਕਿੰਨੀ ਗਰਮੀ ਹੋਏਗੀ,

ਜਿਸ ਹਵੇਲੀ ਵਿਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਬੈਠੇ, ਸਾ ਧਰਤੀ ਪਈ ਹਰਿਆਵਲੀ, ਤਨ ਹੈ ਉਹ ਹਵੇਲੀ।

ਜਿਸ ਭੱਠੀ ਦੇ ਉੱਪਰ ਧਨ ਹੈ ਉਹ ਤਵੀ, ਜਿਸ ਤਵੀ ਦੇ ਉੱਪਰ ਧਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਮਾਧੀ ਲਾਈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਇੱਕ ਲਾਹੌਰ ਦੀਆਂ ਉੱਚੀਆਂ ਹਵੇਲੀ ਦੀਆਂ ਉੱਚੀਆਂ ਕੰਧਾਂ, ਅੰਦਰ ਕੋਈ ਹਵਾ ਜਾਣ ਦਾ ਵੀ ਰਸਤਾ ਨਹੀਂ, ਤੇ ਚੰਦੂ ਨੇ ਇੱਕ ਸਵਾਲ ਕੀਤਾ, ਆਖਿਆ ਗੁਰੂ ਅਰਜਨ ਦੇਵ ਜੀ, ਜੇ ਮੇਰੀ ਬੱਚੀ ਦਾ ਰਿਸ਼ਤਾ ਤੁਸੀਂ ਮੰਨ ਲਵੋ, ਤੁਹਾਡੀ ਪੂਜਾ ਕੀਤੀ ਜਾਏਗੀ, ਤੁਹਾਡਾ ਸਤਿਕਾਰ ਕੀਤਾ ਜਾਏਗਾ, ਜੇ ਤੁਸੀਂ ਮੇਰੀ ਬੱਚੀ ਦਾ ਰਿਸ਼ਤਾ ਨਾ ਮੰਨਿਆ, ਆਪਣੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਨਾਲ ਜੇ ਮੇਰੀ ਬੱਚੀ ਦਾ ਰਿਸ਼ਤਾ ਨਾ ਕੀਤਾ,

ਇਹ ਭੱਠੀ ਤਪਦੀ ਹੈ ਜਿਹਦੇ ਵਿੱਚ ਕਈ ਮਣ ਲੱਕੜ ਪਈ ਹੈ। ਇਹਦੇ ਉੱਪਰ ਇੱਕ ਤਵੀ ਰੱਖੀ ਜਾਏਗੀ। ਉਸ ਤਵੀ ਦੇ ਉੱਪਰ ਤੁਹਾਨੂੰ ਸਮਾਧੀ ਲੈਣੀ ਪਵੇਗੀ। ਫਿਰ ਇੱਥੇ ਬਸ ਨਹੀਂ, ਤਵੀ ਲਾਲ ਹੋ ਜਾਏਗੀ, ਸਮਾਧੀ ਲੈਣੀ ਪਵੇਗੀ। ਉਸ ਤੋਂ ਬਾਅਦ ਸੂਰਜ ਦੀ ਅਤ ਗਰਮੀ ਅਤੇ ਉਸ ਤੋਂ ਬਾਅਦ ਰੇਤਾਂ ਦੇ ਗਰਮ ਰੇਤਾਂ ਉਹਦੇ ਕੜਛੇ ਭਰ ਭਰ ਕੇ ਤੁਹਾਡੇ ਸਿਰ ਤੇ ਪਾਏ ਜਾਣਗੇ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਐ ਤੇਰੀ ਲਾਲ ਤਵੀ ਸਾਡੇ ਲਈ ਕੋਮਲ ਫੁੱਲਾਂ ਦੀ ਸੇਜ ਹੈ, ਤੇਰਾ ਸੜਦਾ ਤੇ ਬਲਦਾ ਰੇਤਾ ਸਾਡੇ ਲਈ ਫੁੱਲਾਂ ਦੀ ਵਰਖਾ ਹੈ। ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਕੋਈ ਗੱਲ ਨਹੀਂ, ਇਹ ਸਾਰਾ ਕੁਝ ਸਾਨੂੰ ਮਨਜ਼ੂਰ ਹੈ ਕਿਉਂਕਿ ਸਾਨੂੰ ਸਾਧ ਸੰਗਤ ਨੇ ਇੱਕ ਚਿੱਠੀ ਲਿਖੀ ਕਿ ਚੰਦੂ ਦੀ ਲੜਕੀ ਦਾ ਰਿਸ਼ਤਾ ਪ੍ਰਵਾਨ ਨਹੀਂ ਕਰਨਾ ਕਿਉਂਕਿ ਚੰਦੂ ਨੇ ਆਪਣੇ ਆਪ ਨੂੰ ਚਵਾਰਾ ਤੇ ਗੁਰੂ ਘਰ ਨੂੰ ਮੋਰੀ ਦੱਸਿਆ ਹੈ। ਇੱਕ ਵਾਰ ਰਸਨਾ ਪਵਿੱਤਰ ਕਰੋ ਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਓ ਇੱਕ ਵਾਰੀ ਸਾਰੇ ਪੜ੍ਹ ਲਈਏ ਪਹਿਲਾਂ।

ਇਹ ਜੋ ਤੱਤੀ ਤਵੀ ਹੈ ਇਸ ਤਵੀ ਤੇ ਬੈਠ ਕੇ ਮੈਂ ਸ਼ਹੀਦੀ ਦੇ ਪੂਰਨੇ ਪਾਣੇ ਨੇ ਇਸੇ ਤਵੀ ਤੇ ਬੈਠ ਕੇ ਮੈਂ ਸ਼ਹੀਦੀ ਦੀ ਨੀਂਹ ਰੱਖਣੀ ਹੈ ਤੇ ਜਦੋਂ ਸਮਾਂ ਆ ਗਿਆ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜਦੋਂ ਇਸ ਤਵੀ ਤੇ ਸਮਾਧੀ ਲਾਉਣ ਲੱਗੇ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਅੰਦਰ ਇੰਨੀ ਸ਼ਾਂਤੀ ਸੀ ਅੱਗ ਦੀ ਤਪਸ਼ ਠੰਡੀ ਹੋਣ ਲੱਗੀ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ

ਜੇ ਤੂੰ ਅੱਜ ਠੰਡੀ ਹੋ ਗਈ ਤੇ ਕੱਲ ਨੂੰ ਲੋਕ ਕਹਿਣਗੇ ਕਿ ਗੁਰੂ ਅਰਜਨ ਆਪਣੀ ਸ਼ਕਤੀ ਦਿਖਾ ਕੇ ਅੱਗ ਨੂੰ ਠੰਡਾ ਕਰ ਗਿਆ ਤੇਰੇ ਅੰਦਰ ਜਿਤਨੀ ਵੀ ਤਪਸ਼ ਹੈ ਉਹ ਅੱਜ ਸਾਰੀ ਵਿਖਾ ਦੇ ਤੂੰ ਜਿਤਨੀ ਜ਼ਿਆਦਾ ਤਪੇਂਗੀ ਮੇਰਾ ਇਮਤਿਹਾਨ ਦਾ ਪੇਪਰ ਚੰਗਾ ਹੋਵੇਗਾ ਐ ਤਵੀ ਜਿਤਨੀ ਤੇਰੇ ਅੰਦਰ ਤਪਸ਼ ਹੈ ਤੂੰ ਆਪਣੀ ਤਪਸ਼ਵੀ ਅੱਜ ਦਿਖਾ ਦੇ ਤੇ ਹਜ਼ੂਰ ਨੇ ਸੂਰਜ ਨੂੰ ਵੀ ਇਹ ਗੱਲ ਕਹੀ ਕਿ ਜਿਤਨਾ ਤੂੰ ਅੱਜ ਤਪ ਸਕਨੇ ਜਿਤਨੀ ਤੇਰੇ ਅੰਦਰ ਗਰਮੀ ਹੈ ਉਹ ਸਾਰੀ ਅੱਜ ਲਾਹੌਰ ਦੀ ਹਵੇਲੀ ਵਿੱਚ ਸੁੱਟ ਦੇ ਤਾਂ ਕਿ ਮੇਰਾ ਇਮਤਿਹਾਨ ਹੋਵੇ ਇੱਕ ਵਾਰੀ ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਬੈਠੇ ਨੇ ਤਵੀ ਤੇ ਸਾਹਮਣੇ ਖੜਾ ਸਾਈ ਮੀਆਂ ਮੀਰ ਹਜ਼ੂਰ ਕਹਿੰਦੇ ਨੇ ਸਾਈ ਜੀ ਤੁਸੀਂ ਕਿਸੇ ਦਿਨ ਇੱਕ ਸਵਾਲ ਕੀਤਾ ਸੀ ਉਹ ਸਵਾਲ ਕਿਹੜਾ ਹੈ ਮੀਆਂ ਮੀਰ ਜੀ ਨੇ ਇੱਕ ਸਵਾਲ ਕੀਤਾ ਸੀ ਭਲਾ ਇਹ ਕਿਵੇਂ ਹੋ ਸਕਦਾ ਖੁਸ਼ੀ ਤੇ ਗਮੀ ਨੂੰ ਇੱਕੋ ਜਿਹਾ ਕੋਈ ਮੰਨੇ ਖੁਸ਼ੀ ਤਾਂ ਖੁਸ਼ੀ ਹੁੰਦੀ ਹੈ ਤੇ ਗਮੀ ਗਮੀ ਹੁੰਦੀ ਹੈ ਜਿਤਨਾ ਬੰਦਾ ਕਿਸੇ ਦੇ ਵਿਆਹ ਤੇ ਖੁਸ਼ ਹੁੰਦਾ ਤੇ ਜਦੋਂ ਕਿਸੇ ਦੀ ਅਰਥੀ ਨਾਲ ਜਾ ਰਿਹਾ ਹੋਵੇ ਉਹ ਖੁਸ਼ੀ ਤਾਂ ਨਹੀਂ ਨਾ ਹੁੰਦੀ ਕਹਿਣ ਲੱਗਾ ਸੱਚੇ ਪਾਤਸ਼ਾਹ ਆਪ ਜੀ ਨੇ ਸੁਖਮਨੀ ਸਾਹਿਬ ਜੀ ਦੇ ਵਿੱਚ ਇੱਕ ਪੌੜੀ ਉਚਾਰੀ ਏ ਉਹ ਕਿਹੜੀ ਪੌੜੀ ਏ ਤੁਸੀਂ ਵੀ ਸਾਰੇ ਰੋਜ਼ ਪੜ੍ਹਦੇ ਹੋ

ਹਰਖ ਕਹਿੰਦੇ ਨੇ ਖੁਸ਼ੀ ਤੇ ਸੋਗ ਕਹਿੰਦੇ ਨੇ ਉਹਦੇ ਬਾਰੇ ਆਪ ਜੀ ਨੂੰ ਪਤਾ ਹੈ। ਸੋਗ ਕਹਿੰਦੇ ਨੇ ਦੁੱਖ ਨੂੰ। ਆਪ ਜੀ ਨੇ ਇਹ ਪੰਕਤੀਆਂ ਉਚਾਰੀਆਂ ਨੇ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਸਾਈਂ ਜੀ ਕੋਈ ਸਮਾਂ ਆਵੇਗਾ, ਇਹਨਾਂ ਪੰਕਤੀਆਂ ਦਾ ਜਵਾਬ ਤੁਹਾਨੂੰ ਦੇਵਾਂਗੇ। ਤਾਂ ਅੱਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸਤਸੰਗਤ ਸਮਾਧੀ ਲਾ ਕੇ ਬੈਠੇ ਨੇ ਤਵੀ ਤੇ ਚਾਰੇ ਪਾਸਿਓਂ ਅੱਗ ਨੇ ਵੀ ਆਪਣੀ ਤਪਸ਼ ਦਾ ਜ਼ੋਰ ਪਾਇਆ ਤੇ ਹਜ਼ੂਰ ਕਹਿੰਦੇ ਨੇ ਜਦੋਂ ਮੈਂ ਹਰਿਮੰਦਰ ਸਾਹਿਬ ਤਖ਼ਤ ਤੇ ਬੈਠਦਾ ਸੀ ਤੇ ਅੱਜ ਮੈਂ ਤਵੀ ਤੇ ਬੈਠਾ, ਕਹਿੰਦੇ ਨੇ ਮੇਰੇ ਚਿਹਰੇ ਵਿੱਚ ਕੋਈ ਫਰਕ ਤਾਂ ਨਹੀਂ ਆਇਆ ਉਦੋਂ ਤੋਂ ਅੱਜ ਦਾ।

ਨੂੰ ਤੇ ਮਿੱਟੀ ਨੂੰ ਇੱਕੋ ਜਿਹਾ ਸਮਝੇ। ਸੋਨੇ ਦੀ ਕੀਮਤ ਤੇ ਮਿੱਟੀ ਦੀ ਕੀਮਤ ਇੱਕੋ ਹੀ ਹੋਵੇ ਉਹਦੀ ਅੱਖਾਂ ਦੇ ਸਾਹਮਣੇ।

ਜ਼ਹਿਰ ਤੇ ਅੰਮ੍ਰਿਤ ਨੂੰ ਇੱਕ ਸਮਝਣ ਵਾਲਾ। ਸਤਸੰਗਤ ਇਹ ਵੀ ਇੱਕ ਅਵਸਥਾ ਹੈ।

ਅਕਾਲ ਪੁਰਖ ਦੇ ਚਰਨਾਂ ਨਾਲ ਜੁੜਿਆ ਹੋਇਆ। ਕਹਿੰਦੇ ਕਿ ਇਹਦੀ ਭਗਤੀ ਲੋਕਾਂ ਨੂੰ ਚੰਗੀ ਨਾ ਲੱਗੀ, ਇਹਦੇ ਘਰਦਿਆਂ ਨੂੰ ਵੀ ਚੰਗੀ ਨਾ ਲੱਗੀ। ਉਹਨਾਂ ਨੇ ਇੱਕ ਜ਼ਹਿਰ ਦਾ ਪਿਆਲਾ ਤਿਆਰ ਕੀਤਾ ਤੇ ਨਾਲ ਇਹ ਗੱਲ ਕਹਿ ਦਿੱਤੀ ਕਿ ਪਰਮਾਤਮਾ ਨੇ ਤੇਰੇ ਲਈ ਅੰਮ੍ਰਿਤ ਦਾ ਪਿਆਲਾ ਭੇਜਿਆ, ਤੂੰ ਇਹ ਪੀ ਲੈ ਤੇ ਜਿਸ ਨੂੰ ਇਹ ਪਤਾ ਲੱਗ ਜਾਏ ਕਿ ਮੈਂ ਅੰਮ੍ਰਿਤ ਪੀਣਾ, ਅੰਮ੍ਰਿਤ ਕੀ ਸਾਰ ਸੋਈ ਜਾਣੇ ਜੇ ਅੰਮ੍ਰਿਤ ਕਾ ਵਪਾਰੀ ਜੀਓ, ਜੇ ਪਤਾ ਲੱਗ ਜਾਏ ਕਿ ਅੰਮ੍ਰਿਤ ਮੈਂ ਪੀਣਾ ਤੇ ਅੰਮ੍ਰਿਤ ਪੀ ਕੇ ਤੇ ਅਮਰ ਹੋ ਜਾਂਦਾ। ਕਹਿੰਦੇ ਨੇ ਕਿ ਮੀਆਂ ਮੀਰਾਂ ਨੇ ਅੰਮ੍ਰਿਤ ਦੇ ਪਿਆਲੇ ਨੂੰ ਹੱਸ ਕੇ ਆਪਣੇ ਹੱਥਾਂ ਤੇ ਲਿਆ। ਹੈ ਤਾਂ ਜ਼ਹਿਰ ਦਾ ਪਿਆਲਾ ਸੀ ਪਰ ਜਿਹੜਾ ਜ਼ਹਿਰ ਸਮਝੇ ਹੀ ਨਾ। ਤੇ ਸਾਧ ਸੰਗਤ, ਇੱਥੇ ਇੱਕ ਭੇਦ ਹੈ ਇੱਕ ਗੱਲ ਦਾ। ਇਹ ਪਿਆਲਾ ਤਾਂ ਜ਼ਹਿਰ ਦਾ ਸੀ ਪਰ ਜਦੋਂ ਨਾਮ ਜਪਣ ਵਾਲਿਆਂ ਦੇ ਹੱਥਾਂ ਤੇ ਗਿਆ ਇਹ ਜ਼ਹਿਰ ਨਾ ਰਹੀ, ਇਹ ਅੰਮ੍ਰਿਤ ਬਣ ਗਈ। ਪੀਆ ਜਬ ਜ਼ਹਿਰ ਕਾ ਪਿਆਲਾ ਤੋ ਅੰਮ੍ਰਿਤ ਕਾ ਮਜ਼ਾ ਪਾਇਆ, ਛੂਆ ਜਬ ਨਾਗ ਕੇ ਫਨ ਕੋ ਮਦਨ ਮੋਹਨ ਨਜ਼ਰ ਆਇਆ। ਇਹ ਬੰਦਗੀ ਵਾਲਿਆਂ ਦੀ ਦਾਸਤਾਨ ਹੈ, ਇਹ ਬੰਦਗੀ ਕਰਨ ਵਾਲਿਆਂ ਦੀ ਕਹਾਣੀ ਹੈ। ਅਜੇ ਹਜ਼ੂਰ ਤਵੀ ਤੇ ਬੈਠੇ ਨੇ ਤੇ ਕਹਿੰਦੇ ਨੇ ਸਾਈ ਮੀਆਂ ਮੀਰ ਜੀ, ਅੱਜ ਤੁਹਾਡੇ ਕੁਝ ਸਵਾਲਾਂ ਦਾ ਜਵਾਬ ਦੇ ਰਿਹਾ। ਤੁਸੀਂ ਕਿਹਾ ਸੀ ਇਹ ਕਿਵੇਂ ਹੋ ਸਕਦਾ ਖੁਸ਼ੀ ਤੇ ਗਮੀ ਨੂੰ ਕੋਈ ਇੱਕੋ ਜਿਹਾ ਸਮਝੇ। ਅੱਜ ਤੁਸੀਂ ਦੇਖ ਲਓ ਮੇਰੇ ਚਿਹਰੇ ਤੇ ਆਨੰਦ ਦਾ ਖੇੜਾ ਟਪਕਦਾ ਹੈ। ਤੁਸੀਂ ਸਵਾਲ ਕੀਤਾ ਸੀ ਇਹ ਕਿਵੇਂ ਹੋ ਸਕਦਾ ਹੈ ਨੇ ਭਗਤ ਨਾਮਦੇਵ ਜੀ ਨੇ ਅਕਾਲ ਪੁਰਖ ਦੇ ਅੱਗੇ ਕੀਤਾ। ਕੋਈ ਐਸਾ ਭਗਤ ਹੈ ਜਿਹੜਾ ਸੋਨੇ ਨੂੰ ਤੇ ਮਿੱਟੀ ਨੂੰ ਇੱਕ ਕਰਕੇ ਸਮਝੇ? ਭਗਵਾਨ ਕਹਿਣ ਲੱਗੇ ਨਾਮਦੇਵ, ਹਾਂ ਐਸੇ ਭਗਤ ਵੀ ਨੇ ਜਿਨ੍ਹਾਂ ਭਗਤਾਂ ਨੇ ਸੋਨੇ ਤੇ ਮਿੱਟੀ ਨੂੰ ਇੱਕ ਜਾਣਿਆ ਹੈ। ਸਤਸੰਗਤ, ਜਿਹੜਾ ਸੋਨੇ ਤੇ ਮਿੱਟੀ ਨੂੰ ਇੱਕ ਸਮਝੇ ਉਸ ਨੂੰ ਬ੍ਰਹਮ ਗਿਆਨੀ ਕਹਿੰਦੇ ਨੇ। ਇੱਕ ਵਾਰੀ ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਆ ਪੜ੍ਹਦੇ ਹੋ ਨਾ ਤੁਸੀਂ?

ਕਵਲ ਰਹਿੰਦਾ ਪਰ ਜਿਉ ਜਿਉ ਪਾਣੀ ਵਧਦਾ ਜਾਏਗਾ ਕਵਲ ਫੁੱਲ ਵੀ ਵਧਦਾ ਜਾਏਗਾ। ਮੈਂ ਅਰਜ਼ ਕਰ ਰਿਹਾ ਸੀ ਕਿ ਮਿੱਟੀ ਤੇ ਸੋਨੇ ਨੂੰ ਇੱਕ ਸਮਝਣ ਵਾਲਾ

ਕੀ ਮੈਨੂੰ ਵਿਖਾ ਸਕਦੇ ਹੋ ਜਿਸ ਨੇ ਮਿੱਟੀ ਤੇ ਸੋਨੇ ਨੂੰ ਇੱਕ ਸਮਝਿਆ ਹੋਵੇ। ਸਤਸੰਗ ਦੋ ਇਸਤਰੀ ਪੁਰਸ਼ ਸਨ ਪਰ ਭਗਤੀ ਵਿੱਚ ਹਰ ਵੇਲੇ ਲੀਨ ਰਹਿੰਦੇ ਸਨ। ਸੁਖ ਨੂੰ ਵੀ ਉਸਦੀ ਦਾਤ ਸਮਝਦੇ ਸਨ ਤੇ ਦੁੱਖ ਨੂੰ ਵੀ ਉਸਦੀ ਹੀ ਦਾਤ ਸਮਝਦੇ ਸਨ। ਜੰਗਲ ਵਿੱਚ ਲੱਕੜਾਂ ਤੋੜਨ ਜਾਂਦੇ ਨੇ, ਅਧੀਆਂ ਲੱਕੜਾਂ ਬਾਜ਼ਾਰ ਵਿੱਚ ਵੇਚਦੇ ਨੇ, ਅਧੀਆਂ ਲੱਕੜਾਂ ਨਾਲ ਆਪਣੀ ਰਸੋਈ ਦਾ ਕਾਰੋਬਾਰ ਕਰਦੇ ਨੇ। ਅੱਜ ਇੱਕ ਸਮਾਂ ਐਸਾ ਆਇਆ ਅਕਾਲ ਪੁਰਖ ਨੇ ਸੋਨੇ ਦੀਆਂ ਮੋਹਰਾਂ ਵਿਛਾ ਦਿੱਤੀਆਂ ਜਿਹੜੇ ਪਾਸੋਂ ਉਹਨਾਂ ਨੇ ਆਉਣਾ ਸੀ। ਤੇ ਭਗਤ ਨਾਮਦੇਵ ਜੀ ਨੂੰ ਲੈ ਕੇ ਆਪ ਇਸ ਜੰਗਲ ਦੇ ਕੁਝ ਦਰਖਤਾਂ ਦੇ ਪਿੱਛੇ ਖੜੇ ਹੋ ਗਏ ਤੇ ਕੀ ਦੇਖਦੇ ਨੇ, ਪਿੱਛੇ ਪਿੱਛੇ ਇਸਤਰੀ ਹੈ, ਅੱਗੇ ਅੱਗੇ ਪੁਰਸ਼ ਹੈ। ਇਹਨਾਂ ਦਾ ਨਾਮ ਹੈ ਰਾਂਕਾ ਤੇ ਬਾਂਕਾ। ਟੁਰੇ ਆ ਰਹੇ ਨੇ, ਲੱਕੜਾਂ ਸਿਰ ਤੇ ਨੇ, ਉਸ ਅਕਾਲ ਪੁਰਖ ਦੇ ਗੁਣ ਗਾਉਂਦੇ ਗਾਉਂਦੇ ਜਦੋਂ ਇਹਨਾਂ ਮੋਹਰਾਂ ਦੇ ਕੋਲ ਆਏ ਤੇ ਸਾਧ ਸੰਗਤ ਜਿਹੜਾ ਪੁਰਸ਼ ਸੀ ਨਾ, ਉਹਨੇ ਲੱਕੜਾਂ ਇੱਕ ਪਾਸੇ ਰੱਖ ਦਿੱਤੀਆਂ ਤੇ ਬੁੱਕ ਭਰ ਭਰ ਕੇ ਮਿੱਟੀ ਦੇ ਮੋਹਰਾਂ ਤੇ ਪਾ ਰਿਹਾ। ਇਸਤਰੀ ਨੇ ਪਿੱਛੋਂ ਦੇਖਿਆ ਤੇ ਕਹਿਣ ਲੱਗੀ, ਇਹ ਕੀ ਕਰ ਰਹੇ ਹੋ? ਕਹਿਣ ਲੱਗਾ, ਕੁਛ ਨਹੀਂ। ਕਹਿਣ ਲੱਗੀ, ਨਹੀਂ, ਮੈਨੂੰ ਦੱਸੋ ਕਿ ਲੱਕੜਾਂ ਦਾ ਭਾਰ ਜ਼ਿਆਦਾ ਹੈ, ਸ਼ਾਇਦ ਤੁਸੀਂ ਥਕੇਵਾਂ ਮਹਿਸੂਸ ਕਰ ਰਹੇ ਹੋ ਤਾਂ ਲੱਕੜਾਂ ਤੁਸੀਂ ਥੱਲੇ ਰੱਖ ਦਿੱਤੀਆਂ ਨੇ। ਫਿਰ ਕਹਿਣ ਲੱਗਾ, ਕੁਛ ਨਹੀਂ। ਕਹਿਣ ਲੱਗੀ, ਇਸਤਰੀ, ਕੁਝ ਦੱਸਣਾ ਪਵੇਗਾ। ਕਹਿਣ ਲੱਗਾ, ਇਹ ਕੁਝ ਮੋਹਰਾਂ ਪਈਆਂ ਸਨ ਸੋਨੇ ਦੀਆਂ, ਹੈ ਤਾਂ ਮਿੱਟੀ, ਇਨ੍ਹਾਂ ਇਸ ਮਿੱਟੀ ਦੇ ਉੱਪਰ ਮੈਂ ਮਿੱਟੀ ਪਾ ਰਿਹਾ। ਤੇ ਕਹਿਣ ਲੱਗੀ, ਕਾਹਦੇ ਵਾਸਤੇ? ਕਹਿਣ ਲੱਗਾ, ਮੈਂ ਸੋਚਿਆ ਕਿ ਇਸਤਰੀ ਦਾ ਮਨ ਗਹਿਣੇ ਨੂੰ ਵੇਖ ਕੇ ਲੁਭਾਏਮਾਨ ਹੋ ਜਾਂਦਾ, ਮੈਂ ਸੋਚਿਆ ਜੇ ਕਿਤੇ ਤੇਰੀ ਨਜ਼ਰ ਵਿੱਚ ਇਹ ਮੋਹਰਾਂ ਪੈ ਗਈਆਂ ਤੇ ਤੇਰਾ ਮਨ ਪਰਮਾਤਮਾ ਨਾਲੋਂ ਟੁੱਟ ਕੇ ਇਹਨਾਂ ਮੋਹਰਾਂ ਵਿੱਚ ਆ ਜਾਏਗਾ। ਇੱਕ ਵਾਰੀ ਆਖੋ ਪਿਆਰ ਨਾਲ, ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਇਹਨਾਂ ਬਚਨ ਆਖਿਆ ਤਾਂ ਇਹ ਇਸਤਰੀ ਕਹਿਣ ਲੱਗੀ, ਤੁਸੀਂ ਇਹਨਾਂ ਮੋਹਰਾਂ ਨੂੰ ਕੀ ਸਮਝਦੇ ਹੋ? ਕਹਿਣ ਲੱਗਾ, ਮਿੱਟੀ। ਤੇ ਕਹਿਣ ਲੱਗੇ, ਇਹ ਜਿਹੜੀ ਧਰਤੀ ਤੂੰ ਚੁੱਕ ਚੁੱਕ ਕੇ ਬੁੱਕ ਭਰ ਭਰ ਕੇ ਮੋਹਰਾਂ ਤੇ ਪਾ ਰਹੇ ਹੋ, ਉਹ ਕੀ ਹੈ? ਕਹਿਣ ਲੱਗੀ, ਉਹ ਵੀ ਮਿੱਟੀ। ਬੜਾ ਸੁੰਦਰ ਜਵਾਬ ਦਿੱਤਾ ਇਸ ਇਸਤਰੀ ਨੇ। ਧਨ ਨੇ ਉਹ ਇਸਤਰੀਆਂ ਜਿਨ੍ਹਾਂ ਦੀ ਇੰਨੀ ਉੱਚੀ ਅਵਸਥਾ ਹੈ। ਕਹਿਣ ਲੱਗੀ, ਜੇ ਮਿੱਟੀ ਵਿੱਚ ਤੇ ਸੋਨੇ ਵਿੱਚ ਕੁਝ ਫਰਕ ਨਹੀਂ ਹੈ ਰਾਈ ਦਾ, ਕਹਿੰਦੇ ਨੇ ਇੱਕ ਤਿਲ ਮਾਤਰ ਦਾ ਵੀ ਜੇ ਫਰਕ ਨਹੀਂ, ਜੇ ਸੋਨੇ ਵਿੱਚ ਤੇ ਮਿੱਟੀ ਵਿੱਚ ਕੁਝ ਫਰਕ ਨਹੀਂ ਹੈ ਰਾਈ ਦਾ, ਤੇ ਕਹਿਣ ਲੱਗੀ, ਫਿਰ ਫਾਇਦਾ ਕੀ ਹੈ ਸਵਾਮੀ ਜੀ ਮਿੱਟੀ ਤੇ ਮਿੱਟੀ ਪਾਈ ਦਾ? ਫਿਰ ਮਿੱਟੀ ਦੇ ਉੱਪਰ ਮਿੱਟੀ ਪਾਉਣ ਦਾ ਤਾਂ ਕੋਈ ਫਾਇਦਾ ਨਹੀਂ। ਇਸ ਨੇ
अकाल पुरख का लख लख शुक्र मनाया कि मेरे नालों भी मेरी स्त्री की अवस्था उची है। भगत नामदेव जी ने इन्हां दोवां भगतां नूं नमस्कार कीते तां हजूर तवी ते बैठ के जवाब दे रहे ने।

ਇੱਕ ਅੱਖਰ ਦਾ ਨਖੇੜਾ ਕਰਨਾ। ਕਈ ਗੁਰਸਿੱਖ ਇੱਥੇ ਅਪਮਾਨ ਪੜ ਜਾਂਦੇ ਨੇ, ਲੇਕਿਨ ਹੈ

ਅਪਮਾਨ ਕਹਿੰਦੇ ਨੇ ਬੇਇੱਜ਼ਤੀ ਨੂੰ, ਕਹਿੰਦੇ ਕਿ ਫਲਾਣੇ ਨੇ ਫਲਾਣੇ ਬੰਦੇ ਦਾ ਬੜਾ ਅਪਮਾਨ ਕੀਤਾ। ਤੇ ਜੇ ਕਿਸੇ ਦਾ ਮਾਨ ਹੋ ਜਾਏ, ਕਿਸੇ ਨੂੰ ਫੁੱਲਾਂ ਦਾ ਹਾਰ ਪਹਿਨਾ ਦਿੱਤਾ ਜਾਏ, ਕਿਸੇ ਨੂੰ ਸਿਰ ਪਾਉ ਦੇ ਦਿੱਤਾ ਜਾਏ, ਬੜਾ ਖੁਸ਼ ਹੋ ਜਾਂਦਾ। ਤੇ ਜੇ ਕਿਸੇ ਦਾ ਕਿਸੇ ਔਗਣ ਕਰਕੇ ਅਪਮਾਨ ਹੋ ਜਾਏ, ਚਾਰ ਬੰਦੇ ਉਹਦਾ ਅਪਮਾਨ ਕਰ ਦੇਣ, ਤਾਂ ਐਸੇ ਮਨੁੱਖ ਨੂੰ ਸਿਰ ਛੁਪਾਉਣ ਦੀ ਕੋਈ ਥਾਂ ਨਹੀਂ ਮਿਲਦੀ।

ਸੱਚੇ ਪਾਤਸ਼ਾਹ ਇਸ ਲਾਹੌਰ ਦੀ ਹਵੇਲੀ ਵਿੱਚ ਇਹਨਾਂ ਦੁਸ਼ਟਾਂ ਨੇ ਰਸਤਾ ਬਲਾਕ ਕੀਤਾ ਹੋਇਆ, ਪਹਿਰੇ ਲਾਏ ਹੋਏ ਨੇ ਇਸ ਹਵੇਲੀ ਦੇ ਜਿਤਨੇ ਗੇਟ ਨੇ ਉਹ ਸਾਰੇ ਬੰਦ ਨੇ। ਇਸ ਹਵੇਲੀ ਦੇ ਬਾਹਰ ਸੰਗਤਾਂ ਉਡੀਕ ਕਰਦੀਆਂ ਨੇ ਆਪ ਜੀ ਦੀਆਂ, ਪਰ ਕਿਸੇ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਆਪ ਜੀ ਦੇ ਪਾਵਨ ਸਰੀਰ ਤੇ ਕੀ ਬੀਤ ਰਹੀ ਹੈ। ਇਸ ਵੇਲੇ ਇਸ ਹਵੇਲੀ ਦੇ ਵਿੱਚ ਆਪ ਇਕੱਲੇ ਹੋ ਹਜ਼ੂਰ।

ਅਸੀਂ ਤਾਂ ਇੱਥੇ ਬੈਠੇ ਨਹੀਂ ਪੜ ਸਕਦੇ, ਸਾਡੇ ਥੱਲੇ ਕਲੀਨ ਵਿਛੇ ਹੋਏ ਨੇ, ਸਾਨੂੰ ਇੱਥੇ ਬਹਿ ਕੇ ਪੜਨਾ ਬੜਾ ਔਖਾ ਤੇ ਪੜਨ ਵਾਲਿਆਂ ਨੇ ਤਵੀ ਤੇ ਬਹਿ ਕੇ ਪੜ ਲਿਆ। ਆਓ ਇੱਕ ਵਾਰੀ ਇਸ ਧੁਨੀ ਵਿੱਚ ਪੜ ਲਈਏ।

ਇਹ ਜਿਤਨੇ ਜ਼ੁਲਮ ਆਪ ਜੀ ਦੇ ਸਰੀਰ ਤੇ ਹੋ ਰਹੇ ਨੇ, ਇਹ ਇਤਨੇ ਅਸਹਿ ਤੇ ਅਕਹਿ ਇੱਕ ਜ਼ੁਲਮ ਨੇ। ਆਪ ਜੀ ਦੀ ਤਾਂ ਸ਼ਹੀਦੀ ਹੋ ਜਾਏਗੀ, ਇਹ ਜ਼ੁਲਮ ਆਪ ਜੀ ਨੂੰ ਮਾਰ ਦੇਣਗੇ। ਤਾਂ ਹਜ਼ੂਰ ਕਹਿੰਦੇ ਨੇ

ਇਸ ਲਈ ਕੋਈ ਨਹੀਂ ਕਿਸੇ ਨੂੰ ਮਾਰ ਸਕਦਾ ਜਿਸ ਕੇ ਸਿਰ ਉਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੈ ਜਦੋਂ ਤੱਤੀ ਤਵੀ ਦੀ ਸਮਾਧੀ ਹਜ਼ੂਰ ਦੀ ਖੁੱਲੀ ਸਾਰਾ ਸਰੀਰ ਹਜ਼ੂਰ ਦਾ ਛਾਲੇ ਛਾਲੇ ਹੋ ਗਿਆ ਚੰਦੂ ਕਹਿਣ ਲੱਗਾ ਅਜੇ ਵੀ ਮੇਰੀ ਬੱਚੀ ਦਾ ਰਿਸ਼ਤਾ ਮਨਜ਼ੂਰ ਕਰ ਲਓ ਹਜ਼ੂਰ ਕਹਿੰਦੇ ਨੇ ਮੇਰੀ ਗੱਲ ਉਹੀ ਹੈ ਤੇਰਾ ਸਵਾਲ ਵੀ ਉਹੀ ਹੈ ਮੇਰਾ ਜਵਾਬ ਵੀ ਉਹੀ ਹੈ ਤਾਂ ਕਹਿਣ ਲੱਗਾ ਔਰ ਸਾਹਮਣੇ ਦੇਖ ਰਹੇ ਹੋ ਪਾਣੀ ਦੀ ਦੇਗ ਚੋਂ ਸ਼ਾਂ ਸ਼ਾਂ ਦੀ ਆਵਾਜ਼ ਆ ਰਹੀ ਹੈ ਪਾਣੀ ਉਬਾਲੇ ਖਾ ਰਿਹਾ ਇਸ ਦੇਗ ਵਿੱਚ ਤੁਹਾਨੂੰ ਚੁੱਕ ਕੇ ਬਿਠਾ ਦਿੱਤਾ ਜਾਏਗਾ ਹਜ਼ੂਰ ਕਹਿੰਦੇ ਚੰਦੂ ਸਮਾਧੀ ਲੈਣੀ ਹੈ ਅਸੀਂ ਤਾਂ ਸਮਾਧੀ ਲੈਣੀ ਹੈ ਭਾਵੇਂ ਤਵੀ ਤੇ ਲਾ ਲਈਏ ਭਾਵੇਂ ਉਬਲਦੀ ਦੇਗ ਵਿੱਚ ਲਾ ਲਈਏ ਤਾਂ ਸਤ ਸੰਗਤ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪ ਉੱਠ ਕੇ ਜਾ ਕੇ ਦੇਗ ਵਿੱਚ ਸਮਾਧੀ ਲਾ ਲਈ ਇਹ ਪਾਣੀ ਇੰਨਾ ਉਬਲ ਰਿਹਾ ਸੀ ਸਖਤ ਤੋਂ ਸਖਤ ਵੀ ਕੋਈ ਚੀਜ਼ ਇਸ ਪਾਣੀ ਚ ਪੈ ਜਾਏ ਇਹ ਪਾਣੀ ਉਬਾਲ ਕੇ ਰੱਖ ਦਿੰਦਾ ਹੈ ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ

ਆਪ ਜੀ ਨੇ ਕਈ ਵਾਰ ਪੜਿਆ ਹੋਵੇਗਾ। ਸਾਰੀਆਂ ਹੀ ਪੰਕਤੀਆਂ ਇੱਕ ਇੱਕ ਅੱਖਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਜੀਵਨ ਤੇ ਟੁਕਦਾ।

ਓੜਕ ਕਹਿੰਦੇ ਨੇ ਅਖੀਰ ਨੂੰ। ਇਹ ਜਿਹੜੀ ਪ੍ਰੀਤ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਨਾਲ ਸੀ, ਆਪਣੇ ਪਿਤਾ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਨਾਲ ਸੀ, ਅਤੇ ਖਾਸ ਕਰਕੇ ਸਾਧ ਸੰਗਤ ਨਾਲ ਪ੍ਰੀਤ ਸੀ। ਸਾਧ ਸੰਗਤ ਦਾ ਆਖਿਆ ਨਹੀਂ ਮੋੜਿਆ, ਆਪਣੇ ਸਰੀਰ ਦੀ ਸ਼ਹੀਦੀ ਦੇ ਦਿੱਤੀ। ਮੈਂ ਸ਼ਬਦ ਪੜ੍ਹ ਰਿਹਾ ਸੀ, ਆਪ ਤਰਿਆ ਜਿਨੀ ਡਿੱਠਾ ਤਿਨਾ ਲੈ ਛਡਾਏ, ਉਹ ਧਰਤੀ ਹਰਿਆਵਲੀ ਹੈ ਜਿੱਥੇ ਸਤਿਗੁਰੂ ਜਾ ਕੇ ਬੈਠੇ ਨੇ। ਅਸੀਂ ਅੱਜ ਉਸ ਲਾਹੌਰ ਦੀ ਹਵੇਲੀ ਨੂੰ ਵੀ ਮੱਥਾ ਟੇਕਦੇ ਹਾਂ, ਉਸ ਭੱਠੀ ਨੂੰ ਵੀ ਮੱਥਾ ਟੇਕਦੇ ਹਾਂ, ਉਸ ਤਵੀ ਨੂੰ ਵੀ ਮੱਥਾ ਟੇਕਦੇ ਹਾਂ, ਉਸ ਦੇਗ ਨੂੰ ਵੀ ਮੱਥਾ ਟੇਕਦੇ ਹਾਂ। ਤੇ ਧਨ ਹੈ ਉਹ ਰਾਵੀ, ਜਿਸ ਰਾਵੀ ਦੇ ਕੰਢੇ ਤੇ, ਜਿਸ ਰਾਵੀ ਦੇ ਕਿਨਾਰੇ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਸ਼ਨਾਨ ਕੀਤਾ ਅਤੇ ਜੋਤ ਵਿੱਚ ਜੋਤ ਮਿਲਾ ਦਿੱਤੀ। ਆਓ ਇਹ ਪੰਕਤੀ ਪੜ੍ਹੀਏ ਤੇ ਉਸ ਤੋਂ ਬਾਅਦ ਸਮਾਪਤ।

कृपा के सजे हम हैं। सेव करी इन्हीं की भावतन,

انہی کی کرپا کے سجے ہم ہیں، خالصہ اکال پرکھ کی فوج، خالصہ اکال

جن کے پلے پلے تن وسے تن کا نا فقیر جن کے ہردے تو وسے تے نر گنی گئی

ਨਾਥੀਏ ਸੋ ਜੀਵਿਆ ਜਿਸ ਮਨ ਵਸਿਆ ਸੋਏ ਸੋ ਜੀਵਿਆ ਵਾਹਿਗੁਰੂ ਜਿਸ ਮਨ ਵਸਿਆ

سگل سرت کو رایا گوہیا سگل سرت کو رایا گوہیا

ਇਹ ਵੀ ਤਰਲਾ ਹੋਵੇ ਦਾਤਿਆ ਇਹੋ ਜਿਹੀ ਕੋਠੀ ਮਕਾਨ ਨਾ ਦੇਈ ਕਿ ਤੂੰ ਵਿਸਰ ਜਾ। ਅੱਜ ਇੱਥੇ ਬੈਠੇ ਹਾਂ, ਜਿਨ੍ਹਾਂ ਦੇ ਗ੍ਰਹਿ ਚ ਬੈਠੇ ਹਾਂ ਸਾਧ ਸੰਗਤ, ਅਜੇ ਪਰਸੋਂ ਹੀ ਇਹਨਾਂ ਨਾਲ ਪਹਿਲੀ ਵਾਰੀ ਮੇਲ ਹੋਇਆ, ਪਰਿਵਾਰ ਨਾਲ ਆਖਣ ਲੱਗੇ ਆ ਅੰਮ੍ਰਿਤਸਰ ਤੋਂ ਬਾਹਰ ਚਲੇ ਗਏ ਸਾਂ, ਅੰਮ੍ਰਿਤਸਰ ਤੋਂ ਬਾਹਰ ਚਲੇ ਗਏ ਸਾਂ, ਪਰ ਇੱਥੋਂ ਦੇ ਕੀਰਤਨ ਦੇ ਦੀਵਾਨਾ ਕਰਕੇ, ਗੁਰੂ ਰਾਮਦਾਸ ਦੀ ਨਗਰੀ ਕਰਕੇ ਕਿਧਰੇ ਚਿੱਤ ਨਹੀਂ ਲੱਗਾ ਤੇ ਅਰਦਾਸਾਂ ਕੀਤੀਆਂ, ਹੇ ਸੱਚੇ ਪਾਤਸ਼ਾਹ ਇੱਥੇ ਹੀ ਕੋਈ ਮਕਾਨ ਦੇ ਦੇ ਕਿ ਤੂੰ ਨਾ ਵਿਸਰੇ, ਤੇਰਾ ਵਿਛੋੜਾ ਨਾ ਹੋਵੇ। ਇਹਨੂੰ ਕਹਿੰਦੇ ਪ੍ਰੀਤ ਦੀ ਨਿਸ਼ਾਨੀ, ਇਹਨੂੰ ਆਖਦੇ ਪ੍ਰੇਮ ਦੀ ਨਿਸ਼ਾਨੀ। ਜਿਹੜਾ ਹੀ ਉਹਦਾ ਹੈ ਜਿਹਨੇ ਆਪਣੇ ਗੁਰੂ ਨਾਲ ਪ੍ਰੇਮ ਕਰਦਾ, ਉਹ ਬਾਕੀਆਂ ਦਾ ਜੀਣਾ ਕਾਹਦਾ। ਜਿਹਨੂੰ ਪ੍ਰੇਮ ਦਾ ਰੰਗ ਆ ਗਿਆ, ਜਿਹਨੂੰ ਪ੍ਰੀਤ ਆ ਗਈ ਗੁਰੂ ਦੇ ਨਾਲ, ਜਿਹਨੇ ਦੁਨਿਆਵੀ ਦਾਤ ਮੰਗਣ ਵੇਲੇ ਵੀ ਨਾਲ ਇਹ ਤਰਲਾ ਰੱਖਿਆ, ਹੇ ਗਰੀਬ ਨਿਵਾਜ ਤੂੰ ਨਾ ਵਿਸਰੇ। ਕਿਉਂ? ਅਰਦਾਸ ਇੱਕ ਅਰਜ਼ੀ ਹੈ। ਬਾਬਾ ਆਨੰਦ ਸਿੰਘ ਜੀ ਵਚਨ ਕਰਦੇ ਹੁੰਦੇ ਸਨ, ਅਰਦਾਸ ਇੱਕ ਅਰਜ਼ੀ ਹੈ, ਜੇ ਅਰਦਾਸ ਜੁੜ ਕੇ ਕੀਤੀ ਜਾਵੇ ਤੇ ਗੁਰੂ ਨਾਨਕ ਉਸ ਅਰਜ਼ੀ ਤੇ ਵਿਚਾਰ ਕਰਦਾ ਹੈ। ਤੇ ਕਹਿੰਦੇ ਜੇ ਅਰਜ਼ੀ ਦੇ ਵਿੱਚ ਮੇਰੀ ਦੁਨਿਆਵੀ ਦਾਤ ਹੀ ਮੰਗੀ ਹੋਵੇ, ਉਹਨੂੰ ਹੀ ਨਾ ਮੰਗਿਆ ਹੋਵੇ, ਤੇ ਜੇ ਗੁਰੂ ਹੀ ਤੇਰੇ ਅੰਗ ਸੰਗ ਤੇ ਦੁਨਿਆਵੀ ਦਾਤਾਂ ਤੇ ਤੇਰੇ ਲਈ ਨਰਕਾਂ ਦੀ ਅਧਿਕਾਰੀ ਬਣ ਗਈ, ਜੇ ਗੁਰੂ ਹੀ ਤੇਰੇ ਵੱਲ ਆਖਿਆ। ਇਹ ਆਖਿਆ ਨਾ ਕੀ ਨਾ ਆਪਣਾ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਿਲ ਸਵੈਨ ਜਵਾਰੇ, ਤੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਵਿੰਦਾ, ਸਹੀ ਨਗਰ ਉਜਾੜੀ ਜੀ। ਉਹ ਮਕਾਨ ਭੱਲੀ ਸੁਹਾਵੀ ਛਾਪਰੀ, ਜਾਂ ਮੈਂ ਗੁਣ ਗਾਏ ਤੇ ਨਾਲ ਕੀ ਕਹਿੰਦੇ, ਕਿਤੇ ਹੀ ਕਾਮ ਨਾ ਧੌਲ ਹਰ ਜਿਤ ਹਰ ਵਿਸਰਾਏ। ਕਹਿੰਦੇ ਉਹ ਕੋਠੀ ਕਿਸੇ ਕੰਮ ਨੀ ਜਿਹਦੇ ਚ ਰਹਿਣ ਵਾਲੇ ਅੰਮ੍ਰਿਤ ਵੇਲੇ ਨੀ ਜਾਗਦੇ, ਉਹ ਕੋਠੀ ਕਿਸੇ ਕੰਮ ਨੀ ਜਿਹਦੇ ਚ ਰਹਿਣ ਵਾਲੇ ਗੁਰੂ ਨਾਨਕ ਨਾਲ ਪ੍ਰੀਤ ਨੀ ਕਰਦੇ। ਤੇ ਕਹਿੰਦੇ ਆ ਦੁਨਿਆਵੀ ਦਾਤ ਦੀ ਅਰਜ਼ੀ ਦੇਣ ਵੇਲੇ ਵੀ ਇਹਦੇ ਚ ਮੰਗ ਹੋਵੇ ਤੂੰ ਨਾ ਵਿਸਰੇ, ਦੁਨਿਆਵੀ ਦਾਤ ਮੰਗਣ ਵੇਲੇ ਵੀ ਨਾਲ ਇਹ ਇਸ਼ਾਰਾ ਰੱਖਿਆ ਕਰੋ, ਹੇ ਦਾਤਿਆ ਉਹ ਜਿਹਾ ਮਕਾਨ ਦਈ ਕਿ ਤੇਰੇ ਚਰਨਾਂ ਨਾਲ ਗੰਢ ਵੱਜੀ, ਹੇ ਦਾਤਿਆ ਉਹੋ ਜਿਹਾ ਪੁੱਤਰ ਦਈ ਕਿ ਤੂੰ ਨਾ ਵਿਸਰੇ, ਹੇ ਨਿਰੰਕਾਰ ਇਹੋ ਜਿਹਾ ਕਾਰੋਬਾਰ ਦਈ ਕਿ ਤੂੰ ਨਾ ਵਿਸਰੇ, ਇਹੋ ਜਿਹੀ ਕਿਰਤ ਦਈ ਕਿ ਤੇਰੇ ਚਰਨਾਂ ਨਾਲੋਂ ਪ੍ਰੀਤ ਨਾ ਟੁੱਟੇ, ਇਹੋ ਜਿਹਾ ਕਾਰੋਬਾਰ ਦਈ ਕਿ ਤੇਰੇ ਚਰਨਾਂ ਨਾਲੋਂ ਗੰਢ ਨਾ ਟੁੱਟੇ, ਇਹੋ ਜਿਹੇ ਮਿੱਤਰ ਬਣਾ ਦਈ ਕਿ ਜਿਨ੍ਹਾਂ ਨੂੰ ਮਿਲਣ ਕਰਕੇ ਤੂੰ ਯਾਦ ਆਵੇ, ਇਹੋ ਜਿਹੇ ਮਿੱਤਰ ਨਾ ਬਣਾਈ ਜਿਹੜੇ ਕਲੱਬਾਂ ਚ ਲੈ ਜਾਣ, ਮਾੜੀਆਂ ਜਗ੍ਹਾ ਤੇ ਲੈ ਜਾਣ, ਤੇ ਤੇਰੇ ਤੋਂ ਵਿਛੋੜਾ ਹੋ ਜੇ। ਕਿਸੇ ਗੜਸ ਵਿੱਚ ਜ਼ਿੰਦਗੀ ਨੂੰ ਜੀਆ ਕਰੋ। ਉਹ ਕਿਹੜਾ ਗੜਸ? ਤੁਹਾਡੀ ਹਰ ਮੰਗ ਦੇ ਪਿੱਛੇ ਹਰੀ ਜਸ ਦਾ ਇਸ਼ਾਰਾ ਹੋਵੇ, ਚਰਨਾਂ ਨਾਲ ਪ੍ਰੀਤ ਦਾ ਇਸ਼ਾਰਾ ਹੋਵੇ, ਫਿਰ ਤੇਰੀਆਂ ਦੁਨਿਆਵੀ ਦਾਤਾਂ ਮੰਗੀਆਂ ਹੋਈਆਂ ਵੀ ਸਫਲੀਆਂ ਥਾਂ ਪੈ ਜਾਣਗੀਆਂ। ਆਓ ਬਾਕੀ ਵਿਚਾਰ ਬਾਅਦ ਕਰਦੇ ਹਾਂ। ਕੀ ਆਖਦੇ ਗਰੀਬ ਨਵਾਜ਼?

ਪਰਮ ਆਦਰ ਯੋਗ ਪਰਮ ਸਨਮਾਨ ਯੋਗ ਸਤਿਗੁਰਾਂ ਦੇ ਦਰੋਂ ਪਰੋਂ ਵਰਸਾਈ ਹੋਈ ਉਸਨੂੰ ਹਾਜ਼ਰ ਸਾਧ ਸੰਗਤ ਜੀ, ਇਸ ਤੋਂ ਪਹਿਲਾਂ ਕਿ ਰਹਿੰਦੇ ਸਮੇਂ ਅੰਦਰ ਆਪ ਜੀ ਨਾਲ ਕੋਈ ਗੁਰਮਤੀ ਬਚਨ ਤੇ ਮਹਾਂਪੁਰਸ਼ਾਂ ਦਾ ਬਚਨ ਸਾਂਝਾ ਕਰਾਂ, ਬੇਨਤੀ ਕਰਦਾ ਹਾਂ ਕਿ ਜਿੱਥੇ ਜਿੱਥੇ ਵੀ ਕੋਈ ਬੈਠੇ ਹੋ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪ੍ਰਤੱਖ ਤੇ ਸਾਕਸ਼ਾਤ ਸਮਰੱਥ ਗੁਰੂ ਸਮਝ ਕੇ ਮੱਥਾ ਟੇਕੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇੱਕ ਵਾਰੀ ਕਿਰਪਾ ਕਰਕੇ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਮੁੱਖ ਮਸਤਕ ਰਸਨਾ ਪਵਿੱਤਰ ਕਰਨ ਲਈ ਫਿਰ ਬੇਨਤੀ ਕਰਦਾ ਹਾਂ ਆਖੋ ਜੀ ਸਤਨਾਮ। ਕੱਲ ਵਾਸਤੇ ਇੱਕ ਬੇਨਤੀ ਹੈ ਸਾਧ ਸੰਗਤ ਜੀ, ਬੀਬੀਆਂ ਭੈਣਾਂ ਮਾਤਾਵਾਂ ਕੋਲ ਨਹੀਂ ਹੈ, ਇਸ ਵਰਗ ਕੋਲ ਸਾਧ ਸੰਗਤ ਜੀ ਸਿੰਘਾਂ ਕੋਲ, ਕਿ ਯਤਨ ਕਰੋ ਇੱਥੇ ਨੇੜੇ ਨੇੜੇ ਹੋ ਕੇ ਬੈਠਣ ਦਾ, ਕਿਉਂਕਿ ਮੈਨੂੰ ਫਿਰ ਸਾਰਾ ਇੱਧਰ ਨੂੰ ਘੁੰਮਣਾ ਪੈਂਦਾ, ਸਾਰਾ ਇੱਧਰ ਨੂੰ ਘੁੰਮਣਾ। ਅਸੀਂ ਬੜਾ ਯਤਨ ਕੀਤਾ ਕਿ ਸਟੇਜ ਦਾ ਕਰੋ ਬਣ ਸਕੇ, ਪਰ ਬਣ ਨਹੀਂ ਆਇਆ। ਤੋ ਇੱਦਾਂ ਫਿਰ ਕੋਈ ਗੱਲਬਾਤ ਕਰਨੀ ਵੀ ਮੁਸ਼ਕਲ ਬਣਦੀ ਹੈ, ਫਿਰ ਸਰਗਮ ਕਰਨੀ ਵੀ ਮੁਸ਼ਕਲ ਬਣਦੀ ਹੈ। ਮੈਂ ਇੱਕ ਜਗ੍ਹਾ ਕੀਰਤਨ ਕਰਨ ਲੱਗਾ ਤੇ ਸਭ ਤੋਂ ਪਹਿਲਾਂ ਭਾਈ ਸਾਹਿਬ ਦਿਲਬਾਗ ਸਿੰਘ ਗੁਲਬਾਗ ਸਿੰਘ ਹੁਣ ਜਿਹਨੇ ਰਾਤੀ ਵੀ ਖੂਬ ਨਿਹਾਲ ਕੀਤਾ ਹੈ, ਪਤਾ ਲੱਗਾ ਬੜਾ ਆਨੰਦ ਮਨਾਇਆ। ਉਹ ਸਟੇਜ ਸਿਰਫ ਬੀਬੀਆਂ ਵੱਲ ਨੂੰ ਸੀ, ਛੋਟਾ ਜਿਹਾ ਗੁਰਦੁਆਰਾ ਸਾਹਿਬ ਤੇ ਸਟੇਜ ਬੀਬੀਆਂ ਵੱਲ ਨੂੰ। ਇੱਥੇ ਦੀ ਗੱਲ ਹੈ ਵੈਸੇ ਲੰਡਨ ਦੀ, ਜਿਸਲੇ ਵੀਰ ਦਿਲਬਾਗ ਸਿੰਘ ਗੁਰਬਾਗ ਸਿੰਘ ਵਾਰੀ ਵਾਰੀ ਸਾਰੇ ਗਾਵਾਂ ਵਾਲੇ ਗਾਵਾਂ ਪਾ ਸ਼ੁਰੂ ਹੋਏ ਨਾ, ਉਹ ਮੋਹਰੇ ਬੀਬੀ ਬੈਠੀ ਸੀ, ਉਹ ਹੱਸਣ ਲੱਗ ਪਈ ਜੀ। ਤੇ ਭਾਈ ਸਾਹਿਬ ਨੇ ਆਖਿਆ ਭਾਈ ਹੱਸੀ ਦਾ ਨਹੀਂ ਸੁਣੀ ਦਾ ਹੈ। ਯਕੀਨ ਜਾਣੋ ਸਤਸੰਗ ਜੀ ਚਸ਼ਮਦੀਦ ਵਾਕਿਆ ਵੀ ਉਹ ਇੰਨਾ ਹੱਸਣ ਲੱਗ ਪਈ ਕਿ ਉਹਦੀਆਂ ਬੱਚੀਆਂ ਨੇ ਵੀ ਰੋਕਿਆ, ਪਰ ਹਾਸਾ ਹੁਣ ਮੁੜੇ ਨਾ ਰੁਕੇ ਨਾ, ਢਹਿ ਪਈ ਇੱਥੇ ਸੰਗਤ ਚ ਢਹਿ ਪਈ ਤੇ ਫਿਰ ਉਹਨੂੰ ਫੜ ਕੇ ਬਾਹਰ ਲਿਜਾਣਾ ਪਿਆ। ਤੇ ਇਸੇ ਤਰ੍ਹਾਂ ਕੋਈ ਸ਼ੇਰ

ਔਰ ਨਾਮ ਕੰਸਰ ਜੀ ਦੀ ਇਹ ਬੜੀ ਰਹਿਮਤ ਹੈ, ਕਰਮ ਫਰਮਾਈ ਹੈ, ਅਨੁਗ੍ਰਹਿ ਹੈ, ਪ੍ਰਸਾਦ ਹੈ, ਉਹਨਾਂ ਦੀ ਬੜੀ ਮਿਹਰਬਾਨੀ ਹੈ ਕਿ ਇਹੋ ਜਿਹੇ ਕਲਯੁਗ ਦੇ ਹੋਰ ਸਮੇਂ ਅੰਦਰ ਔਰ ਫਿਰ ਯੂਰਪ ਦੇ ਵੱਡੇ ਵੱਡੇ ਸ਼ਹਿਰਾਂ ਵਿੱਚੋਂ ਕੰਟਰੀਜ਼ ਵਿੱਚੋਂ ਇਹ ਮੁਲਕ ਬੜਾ ਤੇਜ਼ ਤਰਾਰ ਹੈ। ਇਹਦੇ ਵਿੱਚ ਤੁਸੀਂ ਉਹਨਾਂ ਦਾ ਜੀਵਨ ਪੜ੍ਹਨ ਸੁਣਨ ਵਾਸਤੇ ਗੁਰੂਆਂ ਸਿਰ ਗੁਰੂ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸ਼ਬਦ ਸੁਣਨ ਵਾਸਤੇ ਆਏ ਹੋ। ਮੈਂ ਤੁਹਾਨੂੰ ਸਾਰਿਆਂ ਜੀ ਆਇਆਂ ਕਹਿੰਦਾ ਹਾਂ ਔਰ ਤੁਹਾਡਾ ਧੰਨਵਾਦੀ ਹਾਂ। ਰਾਤ ਵੀ ਤੁਸੀਂ ਬੜਾ ਸਹਿਯੋਗ ਦਿੱਤਾ ਹੈ ਕਿ ਜਵਾਨ ਵੀਰਾਂ ਨੇ ਬੱਚਿਆਂ ਨੇ ਜੋ ਰਾਤੀ ਕੀਰਤਨ ਦਰਬਾਰ ਆਯੋਜਿਤ ਕੀਤਾ ਸੀ, ਬਣਾਇਆ ਸੀ, ਔਰ ਇਹ ਬੜਾ ਦੇਰ ਬਾਅਦ ਐਸਾ ਹੋਇਆ ਕਿ ਤਿੰਨ ਚਾਰ ਜਥੇ ਅਸੀਂ ਜੋ ਗੁਰੂ ਦੀ ਕਿਰਪਾ ਨਾਲ ਇਹ ਬੜੇ ਪ੍ਰਸਿੱਧ ਹਾਂ ਪੰਥ ਵਿੱਚ, ਉਹ ਇੱਥੇ ਇਕੱਠੇ ਹੋ ਗਏ। ਨਹੀਂ ਤਾਂ ਬਹੁਤ ਘੱਟ ਤਾਂ ਇਕੱਤਰਤਾ ਹੁੰਦੀ ਹੈ, ਲੇਕਿਨ ਸੰਗਤ ਵੇਖ ਕੇ ਵੀ ਰਾਤੀ ਨਿਹਾਲ ਨਿਹਾਲ ਹੋ ਗਏ। ਬਾਬਾ ਜੀ ਦਾ ਕਰਮ ਹੋਇਆ ਸੀ, ਰਾਜਾ ਸਾਹਿਬ ਜੀ ਦਾ, ਤੋ ਹੁਣ ਉਹਨਾਂ ਦੀ ਸਾਲਾਨਾ ਯਾਦ, ਯਾਦ ਮੁਕੱਦਸ ਪਵਿੱਤਰ ਯਾਦ ਬਖਸ਼ੀ ਮਨਾਉਂਦਿਆਂ ਹੋਇਆਂ ਇਹ ਦੀਵਾਨ ਆਰੰਭ ਹੋਇਆ ਹੈ। ਮੈਂ ਬੇਨਤੀ ਕਰਦਾ ਹਾਂ, ਸ਼ਬਦ ਰਹਿਰਾ ਸਾਹਿਬ ਜੀ ਵਿੱਚੋਂ ਹੈ ਤੇ ਤੁਹਾਨੂੰ ਸਾਰਿਆਂ ਨੂੰ ਤਾਂ ਮੈਂ ਕਹਿੰਦਾ ਨਹੀਂ, ਬਹੁਤਿਆਂ ਨੂੰ ਯਾਦ ਹੋਣਾ, ਸਾਰਿਆਂ ਨੂੰ ਮੈਂ ਇਸ ਲਈ ਗੁਸਤਾਖੀ ਕੀਤੀ ਹੈ ਕਹਿਣ ਦੀ, ਕਿਉਂਕਿ ਅੱਗੇ ਸਿੱਖੀ ਬਹੁਤ ਪ੍ਰਫੁੱਲਤ ਸੀ, ਬਹੁਤ ਪ੍ਰਫੁੱਲਤ ਸੀ, ਤੇ ਮੈਨੂੰ ਆਪਣੇ ਬਜ਼ੁਰਗਾਂ ਦਾ ਵੱਡੇ ਵੱਡੇ ਦਾ ਪਤਾ ਹੈ ਕਿ ਉਹਨਾਂ ਨੂੰ ਅੱਧੋਂ ਵੱਧ ਗੁਰੂ ਗ੍ਰੰਥ ਸਾਹਿਬ ਯਾਦ ਸੀਗਾ ਜੀ, ਤੇ ਉਹਨਾਂ ਦਾ ਨਿਤਨੇਮ ਪੰਜ ਗ੍ਰੰਥੀ ਜਿਹੜੀ ਨਾ, ਪੰਜ ਗ੍ਰੰਥੀ ਮੇਰੇ ਬਜ਼ੁਰਗਾਂ ਦਾ ਇੰਨਾ ਸੀਗਾ ਜੀ। ਤੇ ਮੈਂ ਆਪਣੇ ਪਿੰਡ ਚ ਹੋਰ ਵੀ ਆਂਢ ਗੁਆਂਢ ਵੀ ਦੇਖੇ ਸੀਗੇ, ਪਈ ਇੱਕ ਦੋ ਬਜ਼ੁਰਗ ਐਸੇ ਵੀ ਸੀ ਜਿਨ੍ਹਾਂ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਯਾਦ ਸੀ, ਵੱਡੇ ਭਾਗਾਂ ਲਈ ਕਿਰਪਾ ਕਰੋ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਾਰਾ ਗੁਰੂ ਗ੍ਰੰਥ ਸਾਹਿਬ ਯਾਦ ਹੋਣਾ ਇਹ ਹੁਣ ਤੁਸੀਂ ਆਪਣੇ ਭਾਗ ਨਾਪ ਕੇ ਦੇਖ ਲਓ ਕਿ ਕਿੰਨੇ ਕੁ ਵੱਡੇ ਭਾਗ ਹੋਣਗੇ ਉਹਨਾਂ ਦੇ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਯਾਦ ਹੋਵੇ। ਸਿੱਖੀ ਬੜੀ ਫਲਰਿਸ਼ ਸੀ, ਲੇਕਿਨ ਹੁਣ ਹਾਲਤ ਕੀ ਹੋ ਗਈ ਹੈ, ਹੁਣ ਹਾਲਤ ਹੋ ਗਈ ਹੈ, ਪਰਿਵਾਰ ਕਈ ਵਾਰੀ ਪ੍ਰਸ਼ਾਦਾ ਛਕਾਉਣ ਲਈ ਘਰ ਲੈ ਜਾਂਦਾ ਤੇ ਬਜ਼ੁਰਗ ਮਾਈ ਚਾਹੇ ਦਾਦੀ ਹੋਵੇ ਚਾਹੇ ਨਾਨੀ ਹੋਵੇ ਉਹ ਇੰਨੀ ਗੱਲ ਚ ਬੜਾ ਫਖਰ ਸਮਝਦੀ ਹੈ, ਆਏ ਜੀ ਮੇਰੇ ਬੱਚੇ ਬੱਚੀ ਦੇ ਸਿਰ ਤੋਂ ਪੇ ਕਿਰਪਾ ਭਰੇ ਹੱਥ ਰੱਖਿਓ, ਜ਼ਰਾ ਅਸੀਸ ਦਿਓ ਇਹਨਾਂ ਨੂੰ। ਇਹਨਾਂ ਨੂੰ ਪੰਜ ਪੌੜੀਆਂ ਯਾਦ ਹੈ, ਪਹਿਲੀ ਜਪਜੀ ਦੀਆਂ ਪੰਜ ਪੌੜੀਆਂ ਯਾਦ। ਹੁਣ ਤੁਸੀਂ ਇਹ ਨਿਸਬਤ ਕੱਢ ਕੇ ਦੇਖ ਲਓ ਵੀ ਇਹ ਸਿੱਖੀ ਵਧੀ ਹੈ ਜਾਂ ਘਟੀ ਹੈ, ਕਿੱਥੇ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਸਾਰਾ ਯਾਦ ਹੋਣਾ, ਕਿੱਥੇ ਪੰਜ ਗ੍ਰੰਥੀ ਯਾਦ ਹੋਣੀ, ਕਿੱਥੇ ਪੰਜ ਬਾਣੀਆਂ ਯਾਦ ਹੋਣੀਆਂ, ਤੇ ਘਟਦਿਆਂ ਘਟਦਿਆਂ ਹੁਣ ਇਹਨਾਂ ਦੀ ਪੰਜ ਪੌੜੀਆਂ ਯਾਦ ਹੈ। ਅੱਛਾ ਮੈਂ ਕਿਹਾ ਮਾਤਾ ਗੁਰੂ ਕਿਰਪਾ ਕਰੇ ਇਹਨਾਂ ਨੂੰ ਅੱਗੇ ਵੀ ਪਤਾ ਲੱਗੇ ਤੇ ਅੱਗੇ ਵੀ ਬਾਣੀ ਬਹੁਤ ਕੁਛ ਹੈ ਪਰ ਅਰਥ ਭਰਪੂਰ ਹੈ। ਫਿਰ ਇੱਕ ਮਾਈ ਕਹਿਣ ਲੱਗੀ ਜੀ ਇਹ ਮੇਰੇ ਬੱਚੇ ਦੇ ਸਿਰ ਤੇ ਦਾਦੀ ਮਾਂ ਕਹਿਣ ਲੱਗੀ ਭਾਈ ਸਾਹਿਬ ਜੀ ਹੱਥ ਰੱਖ ਦਿਓ। ਮੈਂ ਕਿਹਾ ਮਾਤਾ ਹੱਥ ਤੇ ਗੁਰੂ ਗ੍ਰੰਥ ਸਾਹਿਬ ਦਾ ਰਖਾਉਣਾ ਚਾਹੀਦਾ ਮੇਰੇ ਹੱਥ ਨਾਲ ਕੀ ਹੈ, ਨਹੀਂ ਤਾਂ ਮੈਂ ਤਾਂ ਐਸਾ ਪੇ ਮੈਨੂੰ ਕੋਈ ਇੱਕ ਇੱਕ ਪੌਂਡ ਚਾਹੇ ਪੰਜਾਹ ਪੰਜਾਹ ਪੈਸੇ ਵੀ ਦੇ ਜਾਵੇ ਤੇ ਲੈਣ ਲੱਗੀ ਤੇ ਸਾਰੇ ਦੇ ਹੱਥ ਫੇਰੀ ਜਾਊਂਗਾ, ਮੈਨੂੰ ਹੱਥ ਫੇਰਨ ਚ ਕੀ ਉੱਥੇ ਤਕਲੀਫ ਹੁੰਦੀ, ਇਹ ਕਿਹੜਾ ਪਿਹਾੜ ਪਾਉਣਾ ਜਾਂ ਗੱਡਾ ਖਿੱਚਣਾ, ਮੈਂ ਸਾਰਿਆਂ ਦੇ ਹੱਥ ਫੇਰੀ ਜਾਂਦਾ ਨਹੀਂ, ਹੱਥ ਗੁਰੂ ਗ੍ਰੰਥ ਸਾਹਿਬ ਦਾ ਕੰਮ ਕਰਦਾ। ਇਹ ਗੱਲ ਯਕੀਨ ਜਾਣੇ ਸਾਧ ਸੰਗਤ ਜੀ ਕਿਸੇ ਮਹਾਂਪੁਰਸ਼ ਦੇ ਕਿਸੇ ਦੇ ਹੋਰ ਦੂਏ ਤੇ ਮੇਰੇ ਵਰਗੇ ਝਾੜੂ ਬਰਦਾਰ ਦੇ ਹੱਥ ਰੱਖਿਆ ਕੁਝ ਨਹੀਂ ਬਣਨਾ। ਸਮਰੱਥ ਗੁਰੂ ਸੰਸਾਰ ਨੂੰ ਤੁਖ ਯਾਦ ਹੋਣੀ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਹ ਚਰਨ ਆਘਨ ਹਰਿਓ, ਇਸ ਵਾਸਰ ਏਕ ਸਮਾਨ ਧਿਆਨ ਸੋ ਨਾਮ ਸੁਣੇ ਸੁਤਮਾਨ ਡਰਿਓ, ਪਣਦਾਸ ਸੁਆਸ ਜਗਤਰ ਗੁਰੂ ਕੀ ਪਾਸ ਭੇੜ ਪਰਸ ਕਰਿਓ, ਰਾਮਦਾਸ ਗੁਰੂ ਹਰ ਸਤਿਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਗੁਰੂ ਰਾਮਦਾਸ ਸੱਚਾ ਪਾਤਸ਼ਾਹ ਦਾ ਬਚਨ ਹੈ, ਮੇਰੇ ਹੀਰੇ ਰਤਨ ਨਾਮ ਹਰ ਵਸਿਆ, ਗੁਰ ਹਾਰ ਧਰਿਓ ਮੇਰੇ ਮਾਤਾ। ਪਰਿਵਰਤਨ ਕੀ ਹੋਇਆ ਜੀ, ਜਨਮ ਜਨਮ ਕੇ ਕਿਲ ਵਿੱਚ ਦੁੱਖ ਉਤਰੇ, ਗੁਰਨਾਮ ਦਿਓ ਰਿਣ ਲਾਤਾ, ਇਸ ਦੇ ਹੱਥ ਤੇ ਉਹਨਾਂ ਦਾ ਕੰਮ ਕਰਨਾ। ਬਾਬਾ ਨਾਨਕ ਦੇਵ ਦੀ ਆਸਥਾ ਦੀ ਵਾਰ ਵਿੱਚ ਕਹਿੰਦੇ ਨੇ, ਬਹੁਤ ਪਿਆਰਾ ਬਚਨ, ਵਾਹ। ਸਿੱਖਿਆ ਵੀ ਸਾਡਾ ਬਹੁਤ ਘਟਾ ਦੀ ਬਾਤ ਹੈ, ਅਸੀਂ ਥੱਲੇ ਨੂੰ ਗਏ ਹਾਂ ਵੀ ਆਸਾ ਦੀ ਵਾਰ ਚ ਬਹੁਤ ਵੱਡੇ ਵੱਡੇ ਗੁਰਦੁਆਰੇ ਕੋਈ ਸਿੰਘ ਵੀ ਨਹੀਂ ਬੈਠਾ ਹੁੰਦਾ, ਭਾਈ ਜੀ ਤੁਸੀਂ ਆਸਾ ਦੀ ਵਾਰ ਪੜ੍ਹ ਦਿਓ। ਮੈਂ ਕਿਹਾ ਵੀ ਜੇ ਨਾ ਪੜ੍ਹੀਏ ਤਾਂ ਕੀ, ਇੱਥੇ ਕਿਸੇ ਸੁਣਨਾ? ਕਹਿੰਦੇ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਸੁਣਾ ਦਿਓ। ਮੈਂ ਕਿਹਾ ਬਾਬਾ ਜੀ ਬੇਨਤੀ

ਤੇ ਅਸੀਂ ਕਲਜ ਵੀ ਜਿਵੇਂ ਐਡੇ ਨਿਕੰਮੇ ਹਾਂ ਵੀ ਅਸੀਂ ਗੁਰੂ ਨੂੰ ਕੁਝ ਸੁਣਾ ਨਹੀਂ ਸਕਦੇ। ਬਸ ਆਪਣੀ ਤਾਂ ਹਾਲਤ ਹੈ, ਕਿਆ ਬਤਾਓ ਹਾਲ ਦਰਦ ਪਿਨਹਾਨੀ, ਮੈਂ ਆਪਣਾ ਦਰਦ ਕੀ ਦੱਸ ਸਕਦਾ। ਨਾਲੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਕੀ ਸੁਣਾਉਣ ਜੋਗੇ ਜੀ, ਪੰਜਾਹ ਪੰਜਾਹ ਤੇ ਅਸੀਂ ਇੱਕ ਤੁਕ ਵਿੱਚ ਗਲਤੀਆਂ ਕਰਦੇ ਹਾਂ। ਇੱਥੇ 20 ਜਥੇਦਾਰ ਆਉਣਗੇ, ਮੇਰਾ ਉਹਨਾਂ ਨਾਲ ਸੰਪਰਕ ਵੀ ਹੈ, ਦੋ ਤੁਕਾਂ ਕਹਾਣੀਆਂ ਹੋਣਗੀਆਂ, ਦੋ ਹੀ ਗਲਤ ਕਹਿਣਗੇ ਜੀ। ਦੇਖੋ ਇੱਕ ਬਹੁਤ ਵੱਡਾ ਜਥੇਦਾਰ ਕਹਿਣ ਲੱਗਾ, ਦਿਨ ਦਾ ਦੇ ਲੈਂਦੇ ਥੱਕ ਨਾ ਪਾਏ। ਉਹਨਾਂ ਨੂੰ ਕਿਹਾ ਵੀ ਮਹਾਰਾਜ ਜੀ ਏਦਾਂ ਤੁਕਨੇ ਤਾਂ ਬੱਚੇ ਬੱਚੇ ਨੂੰ ਯਾਦ ਹੈ, ਦਿਨ ਦਾ ਦੇ ਲੈਂਦੇ ਥੱਕ ਪਾਏ ਹੈ ਨਾ। ਉਹ ਕਹਿਣਗੇ ਦਿਨ ਦਾ ਦੇ ਲੈਂਦੇ ਥੱਕ ਨਾ ਪਾਏ, ਆਪਣੇ ਕੋਲੋਂ ਹੀ ਲਾਇਆ ਜਾਣਾ। ਹੁਣ ਜਪ ਜੀ ਦੀ ਇਹ ਪਹਿਲੀ ਤੁਕਾਂ ਵਿੱਚੋਂ ਤੁਕ ਹੈ, ਇਹ ਹੀ ਯਾਦ ਨਹੀਂ ਬਾਕੀ ਗੁਰੂ ਗ੍ਰੰਥ ਸਾਹਿਬ ਤੇ, ਇਹਨਾਂ ਨੂੰ ਅਸੀਂ ਕੀ ਸੁਣਾਕਤ ਹੁੰਦੇ। ਤਾਂ ਸਾਡੀ ਹਾਲਤ ਪਤਲੀ ਹੋਈ ਹੈ, ਗੁਰੂ ਰਾਮਤ ਕਰੇ ਸਾਡੀ ਹਾਲਤ ਵਧੇ ਫੁੱਲੇ। ਯਤਨ ਬੜਾ ਸੀ ਕੀਤਾ 300 ਸਾਲਾਂ ਪੁਰਬ ਤੇ, ਪਰ ਕੋਈ ਵਧੀਆ ਗੱਲਬਾਤ ਰਿਜ਼ਲਟ ਸਾਹਮਣੇ ਨਹੀਂ ਆਇਆ। ਇਹ ਗੱਲ ਮੈਨੂੰ ਕਹਿੰਦਿਆਂ ਕੋਈ ਡਰ ਨਹੀਂ, ਭਾਵੇਂ ਇੱਥੇ ਕਹਿ ਦਿੰਦਾ ਤੇ ਮੈਂ ਤਖ਼ਤ ਸਾਹਿਬ ਤੇ ਵੀ ਕਹਿ ਦਿੰਦਾ। ਮੈਂ ਕਿਹਾ ਜਥੇਦਾਰੋ ਬੜੇ ਬੜੇ ਇਕੱਠੇ ਹੋਏ ਆ, ਮੈਨੂੰ ਵੀ ਬੁਲਾ ਲਿਆ ਰਾਤ ਨੂੰ, ਕੀ ਮੀਟਿੰਗ ਹੈ ਕਰ ਲਏ ਜੀ। 1 ਵਜੇ ਮੈਂ ਮੁੜਨ ਲੱਗਾ ਘਰ ਨੂੰ ਰਾਤ ਨੂੰ, ਤਖ਼ਤ ਕੇਸਗੜ੍ਹ ਸਾਹਿਬ ਤੋਂ ਮੈਂ ਤਾਂ ਮੇਰਾ ਬੇਟਾ, ਮੀਟਿੰਗ ਹੋ ਗਈ ਜੀ। ਮੈਂ ਕਿਹਾ ਵੀ ਪ੍ਰਾਪਤੀ ਕੀ ਹੋਈ ਹੈ? ਦੇਖੋ ਕਿਸੇ ਮਾਈ ਨੇ ਸਵਾਣੀ ਨੇ ਮਟਕਾ ਇੱਕ ਪਾਇਆ ਹੋਵੇ ਦਹੀ ਦਾ ਤੇ ਰਿੜਕੀ ਜਾਵੇ, ਰਿੜਕ ਤਾਂ ਕਹਿਣਾ ਵੀ ਮੱਖਣ ਆ ਜਾਏਗਾ, ਮੱਖਣ ਬਾਹਰ ਕੱਢ ਲਓ। ਇੰਨਾ ਕੁਛ ਕੀਤਾ ਜੀ, ਫਿਰ ਰਿਜ਼ਲਟ ਕੀ ਹੋਇਆ? ਕਹਿੰਦੇ ਭਾਈ ਸਾਹਿਬ ਜੀ ਤੁਹਾਨੂੰ ਵੀ ਤੇ ਪਤਾ ਹੈ, ਤੁਸੀਂ ਵੀ ਸਾਡੇ ਨਾਲ, ਰਿਜ਼ਲਟ ਕੁਛ ਨਹੀਂ ਆਇਆ। ਹਾਂ ਇੱਕ ਰਿਜ਼ਲਟ ਹੋਇਆ, ਤੁਸੀਂ ਹੈਰਾਨ ਹੋਵੋਗੇ ਸੁਣ ਕੇ, ਭਈ ਉੱਥੇ ਇੰਨਾ ਖਾਲਸਾ ਇਕੱਠਾ ਹੋਇਆ ਹੋਵੇ, ਜਿੰਨੇ ਕੁ ਮੈਨੂੰ ਫਿਗਰ ਚ ਪਤਾ ਲੱਗਾ, 80 ਲੱਖ ਖਾਲਸੇ ਨੇ ਦਰਸ਼ਨ ਦੀਦਾਰ ਦਿੱਤੇ ਨੇ ਉੱਥੇ, 80 ਲੱਖ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੇਲੇ 80,000 ਇਕੱਤਰਤਾ ਹੋਈ ਸੀ, ਹੁਣ 80 ਲੱਖ ਬੰਦਾ ਹੋਇਆ ਜੀ। ਤੇ ਉਹਦੇ ਵਿੱਚੋਂ ਬਸੀ ਮਸੀ ਕਈ ਦਿਨਾਂ ਦੇ ਘੋਲ ਤੋਂ ਬਾਅਦ 1.25 ਲੱਖ ਸਿੰਘਾਂ ਨੇ ਅੰਮ੍ਰਿਤਪਾਨ ਕੀਤਾ। 1.25 ਲੱਖ ਕੀ ਹੋਇਆ ਜੀ? 80 ਲੱਖ ਚੋਂ ਇੱਕ ਬੱਚਾ ਬਾਂਟੇ ਖੇਲਦਾ, ਇੱਕ ਬੁੱਕ ਭਰ ਕੇ ਬਾਂਟੇ ਖੇਲਦਾ, ਕੁੱਤੀ ਚ ਪਾਉਣੇ, ਤੁਸੀਂ ਵੀ ਖੇਲਦੇ ਖੁੱਲਦੇ ਰਹੇ ਆ, ਤੇ ਜੇ ਬੁੱਕ ਵੀ ਭਰਿਆ ਹੋਵੇ ਤਾਂ ਵਿੱਚੋਂ ਪੈਣ ਵੀ 2 ਹੀ, ਤਾਂ ਕੀ ਹਾਸਲ ਮਕਸਦ ਹੋਇਆ ਜੀ? 80 ਲੱਖ ਯਾਰ ਖਾਲਸਾ ਵੀ ਜੁੜਿਆ ਹੋਵੇ ਤੇ 1.25 ਲੱਖ ਮਸੀ ਕਾਉਂਟਿੰਗ ਹੋਈ ਹੋਵੇ, ਕੁਝ ਨਹੀਂ ਬਣਦਾ। ਤੋ ਮੇਰਾ ਕਹਿਣ ਤੋਂ ਭਾਵ ਹੈ ਵੀ ਸਾਡੀ ਹਾਲਤ ਹੋਈ ਹੈ ਪਤਲੀ, ਇਹਦੇ ਵਾਸਤੇ ਗੁਰੂ ਪਾਸ ਅਰਦਾਸ ਹੈ। ਗੁਰੂ ਕਿਹੜਾ ਜੀ? ਵੱਡਾ ਹੈ, ਵੱਡੀ ਹੋ ਵੱਡਾ ਅਪਾਰ ਤੇਰਾ ਮਰਤਬ, ਸਮਰੱਥ ਗੁਰੂ ਹੈ ਉਹਦੇ ਕੋਲ ਹੈ। ਸਾਰੇ ਰਲ ਕੇ ਕਿਉਂ ਨਾ ਆਖੀ? ਕਿਉਂਕਿ ਤੁਕ ਤੁਹਾਨੂੰ ਯਾਦ ਹੈ ਸਰ, ਮੈਂ ਤਾਂ ਗੱਲ ਤੋਰੀ ਸੀ, ਤੁਕ ਯਾਦ ਹੈ ਸਾਰਿਆਂ ਨੂੰ ਤੇ ਥੋੜਿਆਂ ਨੂੰ ਤਾਂ ਯਾਦ ਹੋਊ। ਤੇ ਮੇਰੀ ਬੇਨਤੀ ਹੈ ਕਿ ਰਾਜਾ ਸਾਹਿਬ ਦੀ ਯਾਦ ਨੂੰ ਹਿਰਦੇ ਵਿੱਚ ਸੰਭਾਲ ਕੇ ਸਾਰੀ ਇਹ ਤੁਕ ਕਹੋ ਜੀ।

ਬਾਬਾ ਜੀ ਰਾਜਾ ਨਾਥ ਕਵਲ ਸਾਹਿਬ ਸਾਹਿਬ ਦੀ ਯਾਦ ਵਿਚ ਜੁੜੇ ਹਾਂ। ਮਹਾਂਪੁਰਸ਼ਾਂ ਦਾ ਕੋਈ ਕੰਮ ਲੱਗਾ ਹੁੰਦਾ ਅਕਾਲ ਪੁਰਖ ਵੱਲੋਂ ਉਹਨਾਂ ਦੇ ਜ਼ੁੰਮੇ ਜਿਹੜੇ ਉਹ ਇਸ ਜੀਵਨ ਵਿਚ ਆ ਕੇ ਉਹ ਕੰਮ ਕਰਦੇ ਨੇ। ਗੁਰੂ ਨਾਨਕ ਦੇਵ ਜੀ ਨੂੰ ਅਕਾਲ ਪੁਰਖ ਨੇ ਇਹ ਆਖਿਆ ਸੀ ਨਾ, ਨਾਨਕ ਮੈਂ ਤੇਰੇ ਤੋਂ ਪਹਿਲਾਂ ਮੁਹੰਮਦ ਵੀ ਭੇਜੇ, ਉਹ ਵੀ ਭੇਜੇ, ਹੋਰ ਦੀਨ ਦੇ ਬੜੇ ਬੜੇ ਬੰਦੇ ਭੇਜੇ, ਪੈਗੰਬਰ ਭੇਜੇ, ਔਲੀਆ ਭੇਜੇ, ਤੇ ਉਹਨਾਂ ਸਾਰਿਆਂ ਨੂੰ ਆਖਿਆ ਵੀ ਤੁਹਾਡੀ ਇਹ ਡਿਊਟੀ ਆ ਕਿ ਮੇਰਾ ਨਾਮ ਜਪਾਓ। ਰੱਬ ਜੀ ਕਹਿਣ ਲੱਗਾ, ਪਰ ਜਿਹੜੇ ਗਏ ਨੇ ਉਹਨਾਂ ਨੇ ਆਪਣਾ ਨਾਮ ਜਪਾਉਣਾ ਸ਼ੁਰੂ ਕਰ ਦਿੱਤਾ। ਮੈਂ ਤੇਰੇ ਤੇ ਬੜਾ ਪ੍ਰਸੰਨ ਹੋਇਆ ਹਾਂ, ਤੇਰੇ ਜ਼ੁੰਮੇ ਇੱਕ ਕੰਮ ਲਾਉਂਦਾ ਹਾਂ, ਤੇਰੇ ਜ਼ੁੰਮੇ ਇੱਕ ਫਰਜ਼ ਲਾਉਂਦਾ ਹਾਂ। ਰੱਬ ਜੀ ਆਖਣ ਲੱਗੇ, ਜਦੋਂ ਰੂਬਰੂ ਗੁਫ਼ਤਗੂ ਹੋ ਰਹੀ ਸੀ, ਜਦੋਂ ਵੇਈ ਵਿੱਚ ਚੁੱਭੀ ਮਾਰ ਕੇ ਤੇ ਮੇਰੇ ਮਾਲਕ ਪਹੁੰਚ ਗਏ ਕਿੱਥੇ, ਸੋ ਦਰ ਕਿਹਾ ਸੋ ਕਰ ਕਿਹਾ ਜਿਤਵੇ ਸਰਵ ਸੰਭਾਲੇ ਵਾਜੇ ਨਾਦ ਅਨੇਕ ਸਾਖਾਂ ਕੇਤੇ ਬਾਵਣ ਹਾਰੇ। ਸੋਦਰ ਪਹੁੰਚ ਗਏ, ਪਰਮਾਤਮਾ ਅੱਗੋਂ ਲੈਣ ਆ ਗਏ, ਗਲਵਕੜੀ ਪਾਈ, ਕਿਉਂਕਿ ਬਾਬਾ ਬੜਾ ਪੈੜਾ ਕਰਕੇ ਗਏ ਸਨ, ਇਸ ਲਈ ਜਾਂਦਿਆਂ ਹੀ ਇੱਕ ਕਟੋਰਾ ਦਿੱਤਾ। ਰੱਬ ਜੀ ਆਖਣਗੇ, ਨਾਨਕ ਗੜਗੜ ਕਰਕੇ ਅੰਮ੍ਰਿਤ ਦਾ ਪਿਆਲਾ ਪੀ ਜਾ। ਬਾਬੇ ਨੇ ਛਕ ਲਿਆ, ਫਿਰ ਭੋਜਨ ਆਇਆ, ਫਿਰ ਸਾਰੀ ਗੱਲਬਾਤ ਕਰਨ ਤੋਂ ਬਾਅਦ ਧੀ ਦਿਨ ਵਾਪਸ ਕਰਨ ਲੱਗੇ ਨਾ ਰੱਬ ਜੀ ਨਾਨਕ ਜੀ ਨੂੰ, ਕਹਿਣ ਲੱਗੇ ਬਾਕੀਆਂ ਨੇ ਮੇਰਾ ਨਾਮ ਨਹੀਂ ਜਪਾਇਆ, ਤੈਨੂੰ ਇੱਕ ਕੰਮ ਦਿੰਦਾ ਹਾਂ, ਫਰਜ਼ ਤੇਰੇ ਜ਼ਿੰਮੇ ਲਾਦਾ ਹਾਂ ਕਿ ਜਾ ਤੇ ਮੇਰਾ ਨਾਮ ਜਪਾ, ਜਿੱਥੇ ਤੂੰ ਹੈ ਉੱਥੇ ਮੈਂ ਹਾਂ, ਜਿਸ ਤੇ ਤੇਰੀ ਨਜ਼ਰ ਉਸ ਤੇ ਮੇਰੀ ਨਜ਼ਰ, ਜਿਸ ਤੇ ਤੇਰੀ ਰਾਮਤ ਉਸ ਤੇ ਮੇਰੀ ਰਾਮਤ, ਜਿਸ ਤੇ ਤੇਰੀ ਕਰਾਮਾਤ ਉਸ ਤੇ ਮੇਰੀ ਵੀ ਕਰਾਮਾਤ। ਇਸ ਲਈ ਸਾਡੇ ਜ਼ਿੰਮੇ, ਮਹਾਂਪੁਰਸ਼ਾਂ ਦੇ ਜ਼ਿੰਮੇ ਪਰਮਾਤਮਾ ਨੇ ਕੁਝ ਕੰਮ ਲਾਏ ਹੁੰਦੇ ਨੇ। ਤੁਸੀਂ ਦੇਖੋ ਮਹਾਤਮਾ ਲੋਕ ਸੰਤ ਲੋਕ ਦੁਨੀਆਂ ਨਾਲ ਵੱਖਰੇ ਰਹਿੰਦੇ ਨੇ, ਭਗਤਾਂ ਤੇ ਸੰਸਾਰੀਆਂ ਜੋੜ ਨਹੀਂ ਹੁੰਦਾ, ਲੇਕਿਨ ਉਹ ਸਾਡੇ ਨਾਲ ਅੱਗੇ ਕਿਉਂ ਨਿਕਲ ਜਾਂਦੇ ਨੇ? ਉਹਨਾਂ ਦੇ ਜ਼ੁੰਮੇ ਜਿਹੜਾ ਰੱਬ ਜੀ ਨੇ ਕੰਮ ਲਾਇਆ ਨਾ, ਉਹ ਧੁਨ ਨਾਲ ਇਕਾਗਰਤਾ ਨਾਲ ਉਧਰੇ ਧਿਆਨ ਦੇ ਕੇ ਉਹ ਹੀ ਕਰਦੇ ਰਹਿੰਦੇ ਨੇ, ਇਸ ਲਈ ਸਾਡੇ ਨਾਲ ਅੱਗੇ ਲੱਗ ਜਾਂਦੇ ਨੇ। ਹੁਣ ਸੋਚਣਾ ਇਹ ਹੈ ਕਿ ਸਾਡੇ ਜ਼ੁੰਮੇ ਵੀ ਕੋਈ ਕੰਮ ਲੱਗਾ ਹੈ, ਹਾਂ ਸਾਡੇ ਵੀ ਲੱਗਾ ਹੈ, ਪਰ ਅਸੀਂ ਉਹ ਧਿਆਨ ਨਾਲ ਕਰਦੇ ਨੇ। ਸਾਡੇ ਜ਼ੁੰਮੇ ਵੀ ਲੱਗਾ ਹੈ, ਕੀ ਹੈ ਜੀ? ਪ੍ਰਾਣੀ ਤੂੰ ਆਇਆ ਲਾਹਾ ਲੈਣ, ਪਰਮਾਤਮਾ ਦੀ ਇਹ ਬਾਣੀ ਹੈ, ਰੱਬ ਜੀ ਦੀ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਇਨਸਾਨ ਤੇਰੇ ਜ਼ਿੰਮੇ ਫਰਜ਼ ਇਹ ਹੈ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਪਰ ਲਾਹੇ ਸੰਬੰਧੀ ਸਾਡਾ ਇਹ ਵਚਨ ਹੈ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਡੇ ਲਈ ਕੀਤਾ ਕਿ ਲਾਹੇ ਕੋ ਤੂੰ ਢੀਲਾ ਢੀਲਾ, ਤੋਟੇ ਕੋ ਬੇਗਤਾ ਆਇਆ, ਤੂੰ ਆਇਆ ਲਾਹਾ ਲੈਣ। ਇਹ ਤੁਕਾਂ ਤੇ ਤੁਸੀਂ ਰੋਜ਼ ਸ਼ਾਮ ਨੂੰ ਸੁਣਦੇ ਪੜ੍ਹਦੇ ਹੋ, ਸਭ ਆਖੋ ਜੀ, ਪਈ ਪ੍ਰਾਪਤ ਮਾਨੁਖ ਦੇ ਹੋਈਆ, ਸਭ ਆਖੋ ਜਿਹਨਾਂ ਨੂੰ ਯਾਦ ਹੈ।

ਮਿਲ ਸਾਧ ਸੰਗਤ ਪਦ ਕੇਵਲ ਨਾ ਹੁਣ ਸਾਡੇ ਸਮੇਂ ਕੰਮ ਲੱਗਾ ਇਹ ਅਸੀਂ ਕਿੰਨਾ ਕੁ ਨਿਭਾਉਂਦੇ ਹਾਂ। ਸਤਸੰਗ ਜੀ ਯਕੀਨ ਕਰੋ ਮੈਂ ਪੁਸਤਕਾਂ ਪੜ੍ਹ ਕੇ ਆਪ ਜੀ ਨੂੰ ਬੇਨਤੀ ਕਰ ਰਿਹਾ ਹਾਂ, ਉਸਨੇ ਪੁੱਛਣਾ ਹੈ ਜ਼ਿੰਦਗੀ ਕਾ ਸਫ਼ਰ ਹੌਲੇ ਹੌਲੇ ਤੈਅ ਕਰੋ ਤੁਮਕੋ, ਉਸਨੇ ਬੁਲਾਣਾ ਹੈ ਤੁਮੀ ਕੋ ਲੌਟ ਜਾਣਾ ਹੈ। ਜ਼ਿੰਦਗੀ ਕਾ ਸਫ਼ਰ ਹੌਲੇ ਹੌਲੇ ਹੌਲੇ ਤੈਅ ਕਰੋ ਤੁਮਕੋ, ਉਸਨੇ ਬੁਲਾਣਾ ਹੈ ਤੁਮੀ ਕੋ ਲੌਟ ਜਾਣਾ ਹੈ। ਤੇ ਜਦੋਂ ਹੁਣ ਪੁੱਛਿਆ ਜਾ ਕੇ ਬੇਟਾ ਬੱਚੀਏ ਧੀਏ, ਉਹ ਵੀ ਇੱਦਾਂ ਬੁਲਾਉਂਦਾ ਸਤਸੰਗ ਜੀ, ਮਿੱਠ ਬੋਲਣਾ ਹੈ ਸਾਜਨ, ਰੱਬ ਜੀ ਬਹੁਤ ਸ਼ੀਰੀ ਕਲਾਮ ਹੈ। ਉਹਨੂੰ ਪੁੱਛਣਾ ਬੱਚਿਆ ਤੈਨੂੰ ਆ ਕੰਮ ਦੇ ਕੇ ਭੇਜਿਆ ਸੀ ਕਿ ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਓ, ਤੇਰੇ ਖਾਤੇ ਵਿੱਚੋਂ ਤਾਂ ਕਬੂਤਰ ਨਿਕਲਿਆ ਨੀ, ਹੁਣ ਕੀ ਕਰਾਂ ਮੈਂ। ਧੀਏ ਬੱਚੀਏ ਤੈਨੂੰ ਵੀ ਇਹ ਕੰਮ ਦਿੱਤਾ ਸੀ ਕਿ ਬਾਬੇ ਦੇ ਘਰ ਕੇਵਲ ਨਾਮ ਹੈ, ਨਾਮ ਦੀ ਪੂੰਜੀ ਹੈ, ਨਾਨਕ ਕੇ ਘਰ ਕੇਵਲ ਨਾਮ, ਇਸ ਲਈ ਤੇਰੇ ਤੇ ਫਰਜ਼ ਲਾਇਆ ਸੀ ਕਿ ਕੇਵਲ ਨਾਮ ਜਪੋਰੇ ਪ੍ਰਾਣੀ ਪਰੋ ਏਕ ਕੀ ਸਰਨਾ, ਤੈਂ ਕਿੰਨਾ ਕੁ ਕੀਤਾ ਹਿਸਾਬ ਤੇ ਸਾਰਿਆਂ ਨੂੰ ਦੇਣਾ ਪੈਣਾ, ਇਸ ਲਈ ਅੱਗੇ ਜਿੰਨਾ ਕੁ ਕੀਤਾ ਕੀਤਾ ਆਗੇ ਸਮਝ ਚਲੋ ਨੰਦ ਲਾਲਾ, ਜੋ ਬੀਤੀ ਸੋ ਬੀਤੀ, ਹੁਣ ਤੋਂ ਹੀ ਲੱਭ ਪਈ ਹੈ। ਮੈਂ ਸ਼ਾਇਦ ਅੱਗੇ ਵੀ ਬੇਨਤੀ ਕੀਤੀ ਹੋਵੇਗੀ, ਮੈਂ ਬਹੁਤ ਬਹੁਤ ਚਿਰ ਹੋ ਗਿਆ ਨਾ ਤੁਹਾਡੇ ਚਰਨਾਂ ਵਿਚ ਆਉਂਦਿਆਂ, ਕਈ ਸਾਲ ਹੋ ਗਏ ਨੇ, ਤੇ ਇੱਕ ਟਰੱਕ ਸੜਕ ਤੋਂ ਲੈ ਕੇ ਖੱਡ ਵੇ ਡਿੱਗ ਪਿਆ, ਹੁਣ ਉਹ ਚੱਲਣ ਜੋਗਾ ਨੇ, ਖੱਡ ਵੇ ਡਿੱਗ ਪਿਆ ਹੈ, ਪਰ ਮਾਲਕ ਕੀ ਕਰਦੇ ਨੇ ਉਹਨੂੰ ਟੋ ਕਰਕੇ ਬਾਹਰ ਕੱਢ ਲੈਂਦੇ ਨੇ, ਠੀਕ ਠਾਕ ਕਰਕੇ ਉਹਦੇ ਵਿੱਚ ਸਮਾਨ ਲੱਦ ਦਿੰਦੇ ਨੇ, ਮੰਜ਼ਿਲ ਵੱਲ ਉਹਦਾ ਮੂੰਹ ਕਰਕੇ ਡਰਾਈਵਰ ਨੂੰ ਕਹਿੰਦੇ ਚੱਲ ਵੇ ਬੱਚਾ ਲੈ ਜਾ, ਹੁਣ ਟਰੱਕ ਤੇ ਵਿੱਚੇ ਡਿੱਗਿਆ ਹੋਇਆ ਸੀ ਪਰ ਕੱਢ ਲਿਆ ਵਾ। ਐਨ ਇਸੇ ਤਰ੍ਹਾਂ ਮੇਰੀ ਬੇਨਤੀ ਹੈ ਸਾਰਿਆਂ ਅੱਗੇ ਹੱਥ ਜੋੜ ਕੇ, ਜਿਹਨੇ ਕੱਲ ਤੱਕ ਹਜੇ ਨਹੀਂ ਸ਼ੁਰੂ ਕੀਤਾ ਉਹ ਹੁਣ ਸ਼ੁਰੂ ਕਰ ਲੋ, ਮੰਜ਼ਿਲ ਵੱਲ ਨੂੰ ਮੂੰਹ ਹੋਵੇ ਤਾਂ ਫਿਰ ਤਾਂ ਯਕੀਨ ਕਰੋ ਕਿ ਮੰਜ਼ਿਲ ਨੇੜੇ ਆਈ ਕਾਈ, ਹਰ ਕਦਮ ਤੇ ਮੰਜ਼ਿਲ ਘਟਦੀ ਜਾਏਗੀ। ਅਜੇ ਰੁੱਖ ਦੂਜੇ ਪਾਸੇ ਨੂੰ ਕੀਤਾ ਜਾਣਾ ਹੋਵੇ, ਲੰਡਨ ਨੂੰ ਤੁਰੇ ਹੋਈਏ ਇੱਧਰ ਲੀਡਸ ਨੂੰ, ਫਿਰ ਕਦੋਂ ਆਏਗੀ ਮੰਜ਼ਿਲ? ਨਹੀਂ ਆਏਗੀ। ਮਹਾਂਪੁਰਸ਼ ਇਹੀ ਕਹਿੰਦੇ ਰਹੇ ਹੈ ਕਿ ਨਾਮ ਸਿਮਰਨ ਕਰੋ, ਭਜਨ ਕਰੋ, ਪਰਮਾਤਮਾ ਨੂੰ ਯਾਦ ਕਰੋ। ਜਦ ਮਹਾਂਪੁਰਸ਼ ਆਪਣਾ ਫਰਜ਼ ਨਿਭਾ ਰਿਹਾ ਤੇ ਸਾਨੂੰ ਵੀ ਕਰਨਾ ਚਾਹੀਦਾ। ਇੱਕ ਸੰਤ ਮਹਾਂਪੁਰਸ਼ ਤੁਰੇ ਜਾਂਦੇ ਸੀ, ਉਹਨਾਂ ਨੇ ਚੁਰਾਹੇ ਵੀ ਦੇਖਿਆ ਇੱਕ ਬਹੁਤ ਕਾਲਾ ਸਿਆਹ ਧੂੰਆਂ ਪਿਆ, ਧੂੰਆਂ ਪਿਆ, ਨਾਲ ਚੇਤੇ ਬਾਲ ਕੇ ਵੀ ਸੀ, ਮਹਾਂਪੁਰਸ਼ਾਂ ਨੇ ਵੀ ਦੇਖ ਲਿਆ, ਧੂੰਆਂ ਬਿਲਕੁਲ ਅਕੜ ਕੇ ਖੜਾ ਤੇ ਕਾਲਾ ਸਿਆਹ ਨੀਲਾ ਹੋਇਆ ਪਿਆ। ਉਹਨਾਂ ਨੇ ਝੱਟ ਚੁੱਕ ਲਿਆ, ਮਹਾਂਪੁਰਸ਼ਾਂ ਨੇ ਚੁੱਕ ਲਿਆ ਤੇ ਧੂੰਏ ਨੇ ਡੰਗ ਮਾਰ ਦਿੱਤਾ। ਜ਼ਹਿਰੀਲਾ ਐਡਾ ਸੀ ਭਾਈ, ਪਕੜਿਆ ਪਕੜਿਆ ਹੱਥ ਨੀਲਾ ਕਾਲਾ ਸਿਆਹ ਤੇ ਸੁੱਜ ਕੇ ਐਡਾ ਹੋ ਗਿਆ। ਨਾਲ ਦੇ ਚੇਲੇ ਕਹਿਣ ਲੱਗੇ ਬਾਬਾ ਜੀ ਮਹਾਰਾਜ ਜੀ ਭੀ ਇਹਨੂੰ ਰਹਿਣ ਦੇਣਾ ਸੀ ਪਿਆ, ਇੱਥੇ ਦੇਖੋ ਨਾ ਤੁਹਾਡੇ ਇਸ ਨੇ ਡੰਗ ਮਾਰ ਦਿੱਤਾ, ਤੁਹਾਡੇ ਹੱਥ ਦੀ ਹਾਲਤ ਕੀ ਹੋ ਗਈ ਹੈ? ਕਹਿੰਦੇ ਬੱਚੇ ਸੁਣੋ, ਗੱਲ ਸੁਣੋ, ਬਚਨ ਸੁਣੋ, ਜਿਹੜਾ ਇਹਦਾ ਕੰਮ ਸੀ ਉਹ ਇਹ ਕਰ ਰਿਹਾ ਹੈ, ਜਿਹੜਾ ਮਹਾਂਪੁਰਸ਼ ਦਾ ਕੰਮ ਹੈ ਭੀ ਉਹ ਚੁੱਕ ਕੇ ਰਾਂਭੇ ਕਰਦੇ, ਇੱਥੇ ਤੋਂ ਕੋਈ ਰਾਹ ਹੀ ਜਾਂਦਾ ਹੋਵੇਗਾ, ਕੋਈ ਮੰਜ਼ਿਲ ਤੇ ਤੁਰਿਆ ਜਾਂਦਾ ਹੋਵੇਗਾ, ਉਹਦਾ ਲੜ ਜਾਏਗਾ, ਨਾ ਉਸ ਨੂੰ ਦਾਰੂ ਮਿਲ ਸਕੇਗਾ, ਨਾ ਦਵਾ ਹੋ ਸਕੇਗੀ। ਜਦ ਇਹ ਆਪਣੀ ਆਦਤ ਨਹੀਂ ਛੱਡਦਾ ਤਾਂ ਮੈਂ ਆਪਣੀ ਫਰਜ਼ ਕਿਉਂ ਕੁਤਾਹੀ ਕਰਾਂ? ਜੇ ਆਪਣੀ ਆਦਤ ਨਹੀਂ ਛੋੜੇ, ਉਰਦੂ ਦਾ ਸ਼ੇਰ, ਜੇ ਆਪਣੀ ਆਦਤ ਨਹੀਂ ਛੋੜੇ ਹਮ ਆਪਣੀ ਖੂਹ ਕਿਉਂ ਬਦਲੇ? ਇਸ ਲਈ ਮਹਾਂਪੁਰਸ਼ ਦਾ ਹਰ ਇੱਕ ਦਾ ਕਰਤੱਵ ਹੈ। ਕੱਲ ਨੂੰ ਇੱਥੋਂ ਅੱਗੇ ਦਰਸ਼ਨ ਦੀਦਾਰ ਕਰਾਂਗੇ, ਗੁਰੂ ਜੀ ਸੱਚੇ ਪਾਤਸ਼ਾਹ ਰਹਿਮਤ ਨਾਲ ਤੁੱਕ ਕਹੀਏ ਤੇ ਕੀਰਤਨ ਦੀ ਸੰਪੂਰਨਤਾ ਕਰੀਏ। ਆਦਰਯੋਗ ਮੇਰੇ ਪਰਮ ਆਦਰਯੋਗ ਸੰਤ ਬੀਬੀ ਜੀ ਸੁਰਿੰਦਰ ਕੌਰ ਜੀ ਤਸ਼ਰੀਫ ਫਰਮਾ ਹੋਏ ਨੇ, ਤੇ ਬਹੁਤ ਭਾਗਾਂ ਦੀ ਬਾਤ ਹੈ। ਜਿਸ ਦਿਨ ਅਸੀਂ ਇੱਧਰ ਨੂੰ ਆਉਣ ਦੀਆਂ ਤਿਆਰੀ ਵਿੱਚ ਸੀ ਨਾ ਮਾਰਚ ਵਿੱਚ, ਤਾਂ ਵੀ ਸਾਨੂੰ ਦਰਸ਼ਨ ਦੇਣ ਆਏ ਸਨ, ਤੇ ਇੱਥੇ ਆ ਕੇ ਵੀ ਕੱਲ ਮੈਨੂੰ ਪਤਾ ਲੱਗ ਗਿਆ ਕਿ ਆਦਰਯੋਗ ਬੀਬੀ ਭੈਣ ਜੀ ਆਏ ਹੋਏ ਨੇ, ਤੇ ਮਨ ਗਦਗਦ ਹੋਇਆ ਹੈ। ਹੁਣ ਸੰਗਤ ਦੇ ਦਰਸ਼ਨ ਕਰਕੇ ਮਨ ਬੜਾ ਪ੍ਰਸੰਨ ਹੋਇਆ। ਗੁਰੂ ਸੱਚਾ ਪਾਤਸ਼ਾਹ ਜੋ ਇਹਨਾਂ ਦੇ ਜ਼ਿੰਮੇ ਡਿਊਟੀ ਲਾਈ ਹੈ ਨਾ ਮਾਲਕ ਨੇ, ਤੋ ਇਹ ਨਿਭਾ ਦੇ ਜਾਣ, ਉਹਦਾ ਨਾਮ ਜਪਾ ਦੇ ਜਾਣ। ਤੋ ਕਹੋ ਸਤਸੰਗ ਜੀ।

ਸਤਿਕਾਰ ਜੋ ਸਤਿਸੰਗ ਜੀ ਕੀਰਤਨ ਕਰਦਿਆਂ ਔਰ ਮੁਕਤ ਜੇ ਬਚਨ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ, ਦਾਸ ਜਾਣ ਕੇ ਮਾਫ਼ ਕਰਨਾ। ਬਚਨ ਪਿਆਰਾ ਲੱਗਾ ਹੋਵੇ ਤਾਂ ਗੁਰੂ ਦਾ ਸਮਝ ਕੇ ਅਸੀਂ ਹਿਰਦੇ ਵਿਚ ਵਸਾਉਣ ਦਾ ਯਤਨ ਕਰੀਏ। ਆਗਿਆ ਬਖਸ਼ਦੇ ਹੋਏ ਸਾਰੀ ਸੰਗਤ ਫਤਿਹ ਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ, ਜਿਉ ਬੁਲਾਵੇ ਤੂੰ ਬੋਲੈ ਸੁਆਮੀ, ਜਿਉ ਬੁਲਾਵੇ ਤੂੰ ਬੋਲੈ ਸੁਆਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ, ਧੰਨ ਗੁਰੂ ਨਾਨਕ ਦੇਵ ਜੀਓ ਮਹਾਰਾਜ, ਗੁਰੂ ਨਾਨਕ ਪਦ ਪੰਕਜ ਬੰਦਨ, ਗੁਰੂ ਨਾਨਕ ਪਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਕੰਦਨ, ਅਮਰਦਾਸ ਗੁਰ ਹਿਰਦਾ ਧਿਆਉ।

ਜਾਈ ਕੇਸਾਂ ਕਾ ਘਰ ਚਵਰ ਟੁਲਾਵਾਂ, ਚਰਨ ਧੂੜ ਮੁਖ ਲਾਈ। ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਨਾ। ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਸੰਤ ਸਹਾਈ ਜੀਵ ਕੇ ਪਵਜ ਲਤਾਰਨ ਹਾਰ, ਸਭ ਤੇ ਉੱਚੇ ਜਾਣੀਏ ਨਾਨਕ ਨਾਮ ਪਿਆਰ। ਸੰਤ ਸਰਨ ਜੋ ਜਨ ਪਰੈ, ਸੋ ਜਨ ਉਦਰਨ ਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੁਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ।

0: साध की महिमा भेद न जाने, जेता सुने तेता व्याख्यान। साध की उपमा तेह गुण ते दूर, साध की उपमा रही भरपूर। साध की शोभा का नहीं आन, साध की शोभा सदा। सतगुरु जुगो जुग अटल चव तख्त मालक, नशा पास जगदी ज्योत। शब्द अवतार साहेब श्री गुरु ग्रंथ साहब महाराज जी पवित्र गोद विच, ब्रह्म ज्ञानी बाबा जस्सा सिंह जी दे पवित्र तपो भूमि तपस्थान ते आप जी जिन्ने भी माई भाई नमस्कार करन दे लई, अपनी हाजियां लगवाउन दे लई, सत्संग हरी जस कीर्तन दा लाभ उठाउन दे लई आए हो, वडभागे हो। जो अपने जीवन दियां अमोलक कड़ियां गुरु चरणा विच ला के सपनियां बना रहे हो, सचमुच इन्हां कड़ियां दा कोई मुल नहीं है। सो गुरु महाराज जी दी तुरकी बाणी दे अखंड जाप चल रहे हन। साहिब श्री गुरु नानक देव महाराज जी दा अवतार दिहाड़ा आ रहा है। गुरु ग्रंथ साहिब महाराज जी दा 400 साल प्रकाश दे संगतां मना रहियां हन। साहबजादे बाबा जीत सिंह जी, बाबा जुझार सिंह जी, बाबा जोरावर सिंह, बाबा फतेह सिंह जी, माता गुजर कौर यहां दे 300 साल दिहाड़े संगतां मना रहियां हन। ਇਹ ਕਿਤਨੇ ਦਿਹਾੜੇ ਇਕੱਠੇ ਹੋਏ ਹਨ। ਬ੍ਰਹਮ ਗਿਆਨੀ ਮਹਾਂਪੁਰਸ਼ ਬਾਬਾ ਜੱਸਾ ਸਿੰਘ ਜੀ ਜਿਨ੍ਹਾਂ ਦੀ ਪਵਿੱਤਰ ਯਾਦ ਨੂੰ ਮਨਾਉਂਦੇ ਹੋਏ ਆਪਾਂ ਰਲ ਮਿਲ ਕੇ ਹਾਜ਼ਰੀਆਂ ਲਗਵਾਉਣ ਦੇ ਲਈ ਪਵਿੱਤਰ ਧਰਤੀ ਤੇ ਆਏ ਹਾਂ, ਬੜਭਾਗੇ ਹੋ। ਮਹਾਂਪੁਰਸ਼ਾਂ ਦੀ ਮਹਿਮਾ ਬਾਣੀ ਦੱਸਦੀ ਹੈ, ਵੇਦਾਂ ਤੋਂ ਵੀ ਵਾਹਰੀ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਵੇਦਾਂ ਤੋਂ ਵੀ ਵਾਹਰੀ ਹੈ। ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਪ੍ਰਮਾਣ ਕਰਦੇ ਹਨ, ਸਾਧ ਕੀ ਮਹਿਮਾ ਵੇਦ ਨਾ ਜਾਣਨਾ। ਵੇਦ ਵੀ ਉਹਨਾਂ ਦੀ ਮਹਿਮਾ ਨੂੰ ਜਾਣ ਨਹੀਂ ਸਕਦੇ। ਅਗਮ ਅਗਾਧ ਪਾਰ ਬ੍ਰਹਮ ਸੋਏ, ਅਗਮ ਗਮਤਾ ਤੋਂ ਰਹਿਤ, ਇਤਨੀ ਡੂੰਘੀ ਹੈ, ਇਤਨੀ ਅਗਾਧ ਹੈ ਜਿਵੇਂ ਸਮੁੰਦਰ ਦਾ ਅੰਤ ਨਹੀਂ ਆਉਂਦਾ, ਇਸੇ ਤਰ੍ਹਾਂ ਮਹਾਂਪੁਰਸ਼ਾਂ ਦਾ ਵੀ ਕੋਈ ਅੰਤ ਨਹੀਂ ਆਉਂਦਾ ਹੈ। ਜੋ ਵਾਹਿਗੁਰੂ ਪਰਮੇਸ਼ਰ ਬੇਅੰਤ ਹੈ, ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ, ਜਿਸ ਦੀ ਸ੍ਰਿਸ਼ਟੀ ਦਾ ਕੋਈ ਪਾਰਾ ਪਾਰ ਨਹੀਂ ਆਉਂਦਾ ਹੈ। ਬੜੇ ਸਾਇੰਸਦਾਨ ਲੋਕ, ਵਿਗਿਆਨੀ ਲੋਕ ਬੜੀਆਂ ਖੋਜਾਂ ਕਰ ਰਹੇ ਹਨ, ਪਰੰਤੂ ਸਾਧ ਸੰਗਤ ਉਸ ਦੀ ਕੁਦਰਤ ਕਾਇਨਾਤ ਦਾ ਅੰਤ ਨਹੀਂ ਕਿਸੇ ਨੂੰ ਆਇਆ। ਬਾਣੀ ਦੇ ਵਿੱਚ ਮਹਾਰਾਜ ਬੇਅੰਤ ਲਿਖਦੇ ਹਨ, ਬੇਅੰਤ ਬੇਅੰਤ, ਜਿਸ ਦੀ ਸਿਫਤੀ ਦਾ ਵੀ ਕੋਈ ਅੰਤ ਨਹੀਂ ਹੈ। ਸੋ ਜੋ ਐਸੇ ਵਾਹਿਗੁਰੂ ਪਰਮੇਸ਼ਰ ਜੋ ਬੇਅੰਤ ਹੈ, ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ, ਜੋ ਰੂਹਾਂ ਜੋ ਆਤਮਾਵਾਂ ਉਸ ਦੇ ਨਾਲ ਜੁੜ ਗਈਆਂ, ਉਸ ਦੇ ਵਿੱਚ ਅਭੇਦ ਹੋ ਗਈਆਂ, ਜਿਵੇਂ ਇੱਕ ਬੂੰਦ ਪਾਣੀ ਦੀ ਸਮੁੰਦਰ ਦੇ ਵਿੱਚ ਮਿਲ ਗਈ, ਉਹ ਸਮੁੰਦਰ ਦਾ ਰੂਪ ਹੋ ਗਈ। ਬੋਲੋ
1: ਸਤਨਾਮ।
0: ਐਸੇ ਤਰ੍ਹਾਂ ਮਹਾਂਪੁਰਸ਼ ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਖੁਦ ਪਰਮੇਸ਼ਰ ਦਾ ਰੂਪ ਹੋ ਜਾਂਦਾ ਹੈ। ਬੋਲੋ
1: ਸਤਨਾਮ।
0: ਜਿਵੇਂ ਬੂੰਦ ਪਾਣੀ ਦੇ ਵਿੱਚ ਮਿਲ ਗਈ, ਜੋਤ ਜੋਤ ਦੇ ਵਿੱਚ ਮਿਲ ਗਈ, ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਇਸੇ ਤਰ੍ਹਾਂ ਮਹਾਂਪੁਰਸ਼ ਬ੍ਰਹਮ ਗਿਆਨੀ ਸੰਤ ਮਹਾਂਪੁਰਸ਼ ਸਾਧੂ ਕਿਸੇ ਵੀ ਸਾਸ ਪਵਿੱਤਰ ਲਫ਼ਜ਼ ਦੇ ਨਾਲ ਉਹਨਾਂ ਪਵਿੱਤਰ ਆਤਮਾ ਨੂੰ ਸੰਬੋਧਨ ਕਰੀਏ, ਉਹਨਾਂ ਦੀ ਮਹਿਮਾ ਬੇਅੰਤ ਹੈ, ਕਿਉਂਕਿ ਉਹ ਬੇਅੰਤ ਦੇ ਵਿੱਚ ਮਿਲ ਗਏ, ਬੇਅੰਤ ਦਾ ਰੂਪ ਹੋ ਗਏ। ਬੋਲੋ
1: ਸਤਨਾਮ।
0: ਪਰਮੇਸ਼ਰ ਦਾ ਰੂਪ ਹੋ ਗਏ, ਜੰਮਣ ਮਰਨ ਤੋਂ ਰਹਿਤ ਹੋ ਗਏ। ਸ੍ਰੀ ਸੁਖਮਨੀ ਸਾਹਿਬ ਦੇ ਅੰਦਰ ਇਹ ਦੋ ਅਸ਼ਟਪਦੀਆਂ, ਸਾਧ ਕੀ ਮਹਿਮਾ ਵੇਦ ਨਾ ਜਾਣੈ, ਬ੍ਰਹਮ ਗਿਆਨੀ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖਾ ਇੱਕ ਸਿਵਨ ਕੋਈ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਹ ਸੁਖਮਨੀ ਸਾਹਿਬ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਸਾਧ ਸੰਗਤ ਵਰਣਨ ਕੀਤਾ, ਬੜੀ ਮਹਿਮਾ ਵਰਣਨ ਕੀਤੀ ਹੈ। ਆਓ ਐਸੇ ਹੀ ਮਹਾਂਪੁਰਸ਼ਾਂ ਦੀ ਪਵਿੱਤਰ ਯਾਦ ਵਿੱਚ ਬੈਠੇ ਹਾਂ, ਜਿਨ੍ਹਾਂ ਤੇ ਇਹ ਲਫ਼ਜ਼ ਇਹ ਬਾਣੀ ਪੂਰਾ ਢੁਕਦੀ ਹੈ। ਬੋਲੋ ਸਤਨਾਮ। ਵੱਜ ਵੱਜ ਕੇ ਤਿੰਨਾਂ ਹਿੱਸਿਆਂ ਦੇ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਕਰਿਆ ਕਰੋ, ਆਪਣੀ ਹਾਜ਼ਰੀ ਲਗਵਾਇਆ ਕਰੋ,

0: ब्रह्म ज्ञानी को खोज महेश, नानक ब्रह्म ज्ञानी आप
1: परमेश्वर।
0: पार्वती दे समेत शिवजी भगवान भगवान का दर्जा है, जिन्हां नूं देवत्यां दे विच सर्वोत्तम मन्ने गए हन। जा रहे हन किसे जंगल दे रस्ते, एक जगह ऐसी आई जिथे बारंबार नमस्कार करदे हन, मत्था टेक रहे हन, धूड़ चक चक के मत्थे नाल ला रहे हन, धन धन कर रहे हन, धरती ते नमस्कार करदे हन बारंबार, जिन्हां नूं लोक नमस्कार करदे हन। पार्वती पुछदी है, हे पति देव, हे भगवान, इत्थे तां कोई धार्मिक स्थान नहीं है, कोई तीर्थ नहीं है, इत्थे कोई धार्मिक ग्रंथ नहीं है, कोई सतपुरुष नहीं है, तुसी किस नूं नमस्कार करदे हो, तुसी किस नूं मत्था टेकदे हो, क्यों तुसी इह धूड़ मत्थे ते लगा रहे हो, क्यों नमस्कारां करदे हो? भगवान शिव जी कहंदे ने, हे पार्वती, इस धरती ते ब्रह्म ज्ञानी महापुरुषां ने तपस्या कीती है। बोलो
1: सतनाम श्री वाहिगुरु।
0: ए धरती दा कण कण पवित्र होया होया है, इस धरती दी ए समर्था है कि पवित्रता बख्श सकदी है। ब्रह्म ज्ञानी बाबा जस्सा सिंह महापुरुषां दा जीवन बड़ा अद्भुत है, बड़ा सिख्यादायक है साडे लोगां वास्ते। ਭਾਵੇਂ ਸੰਸਾਰਕ ਤੌਰ ਤੇ ਮਹਾਂਪੁਰਸ਼ਾਂ ਦੇ ਜੀਵਨ ਨੂੰ ਕੋਈ ਸਾਸ ਉਸ ਦਾ ਕੋਈ ਅੰਤ ਨਹੀਂ ਹੈ। ਕੁਝ ਸਮਝਣ ਵਾਸਤੇ ਅਸੀਂ ਆਪਣੀ ਬੋਲੀ ਦੇ ਵਿੱਚ ਉਹ ਵਿਚਾਰਾਂ ਕਰਦੇ ਹਾਂ। ਸੋ ਬਾਬਾ ਹਰਜਿਤ ਸਿੰਘ ਮਹਾਂਪੁਰਸ਼ ਜਿਨ੍ਹਾਂ ਦੀ ਸ਼ਰਨ ਦੇ ਵਿੱਚ ਬਾਬਾ ਜੱਸਾ ਸਿੰਘ ਜੀ ਆਏ, ਭਾਈ ਵੀਰ ਸਿੰਘ ਹੋਣੀ ਜਿਨ੍ਹਾਂ ਨੇ ਸਾਧ ਸੰਗਤ ਜਿਨ੍ਹਾਂ ਦੇ ਨਾਂ ਤੋਂ ਸਾਰੇ ਲੋਕ ਜਾਣਦੇ ਹਨ, ਭਾਈ ਵੀਰ ਸਿੰਘ ਜਿਨ੍ਹਾਂ ਨੇ ਕਿਤਨੀਆਂ ਪੁਸਤਕਾਂ ਲਿਖੀਆਂ ਗੁਰੂ ਜਸ ਦੀਆਂ, ਬਾਬਾ ਹਰਜਿਤ ਸਿੰਘ ਉਹਨਾਂ ਦਾ ਪਵਿੱਤਰ ਸਥਾਨ ਸਾਧ ਸੰਗਤ ਪਟਿਆਲੇ ਡੇਰਾ ਬਾਬਾ ਜੱਸਾ ਸਿੰਘ, ਸੰਤ ਗੁਰਮੁਖ ਸਿੰਘ ਸਾਧ ਸੰਗਤ ਸੰਤ ਬਾਬਾ ਆਨੰਦ ਸਿੰਘ ਤੋਂ ਉਪਰੰਤ ਤੇ ਸਾਧ ਸੰਗਤ ਉਨ੍ਹਾਂ ਦਾ ਕਥਨ ਸੰਤ ਬਾਬਾ ਗੁਰਚਰਨ ਸਿੰਘ ਨੂੰ ਸਾਧ ਸੰਗਤ ਤੇ ਸੁਣਾਉਂਦੇ ਹੁੰਦੇ ਹਨ ਪਟਿਆਲੇ ਵਾਲੇ। ਭਾਈ ਵੀਰ ਸਿੰਘ ਜੀ ਸਾਧ ਸੰਗਤ ਪਟਿਆਲੇ ਆਏ, ਸੰਤ ਗੁਰਮੁਖ ਸਿੰਘ ਉਹਨਾਂ ਨੂੰ ਮਿਲੇ। ਜਦੋਂ ਵੀ ਆਉਂਦੇ ਉਹ ਡੇਰੇ ਦੇ ਵਿੱਚ ਹੋ ਕੇ ਜਾਂਦੇ, ਮਿਲ ਕੇ ਜਾਂਦੇ। ਸ਼ਾਮ ਦਾ ਵਕਤ ਹੋ ਗਿਆ, ਭਾਈ ਵੀਰ ਸਿੰਘ ਜੀ ਵਿਰਧ ਅਵਸਥਾ ਵਿੱਚ ਪਹੁੰਚੇ ਹੋਏ ਸਨ, ਪਰੰਤੂ ਇੱਕ ਦਿਨ ਉਨ੍ਹਾਂ ਨੇ ਇਹ ਕਹਿਣਾ ਕੀਤਾ ਕਿ ਭਾਈ ਗੁਰਮੁਖ ਸਿੰਘ, ਅੱਜ ਸਾਡੇ ਕੋਲ ਟਾਈਮ ਨਹੀਂ ਹੈ, ਅੱਜ ਅਸੀਂ ਜਲਦੀ ਜਾਣਾ ਹੈ, ਸਾਡੇ ਕੋਲ ਬੜਾ ਥੋੜਾ ਵਕਤ ਹੈ, ਅਸੀਂ ਜਲਦੀ ਜਾਣਾ ਹੈ, ਜਲ ਪਾਣੀ ਛਕਣ ਦਾ, ਚਾਹ ਪਾਣੀ ਛਕਣ ਦਾ ਸਾਨੂੰ ਨਾ ਮਜਬੂਰ ਨਾ ਕਰੋ, ਸਾਡੇ ਕੋਲ ਟਾਈਮ ਨਹੀਂ ਹੈ, ਗੱਡੀ ਦੇ ਵਿੱਚ ਬੈਠੇ ਬੈਠੇ ਹੀ ਬਸ ਜੋ ਕੋਈ ਗੱਲਬਾਤ ਕਰਨੀ ਹੈ ਕਰ ਲਓ। ਤੇ ਗੱਡੀ ਦੇ ਵਿੱਚ ਬੈਠੇ ਬੈਠੇ ਭਾਈ ਵੀਰ ਸਿੰਘ ਜੀ ਉਹਨਾਂ ਨੇ ਕਹਿਣਾ ਕੀਤਾ, ਭਾਈ ਗੁਰਮੁਖ ਸਿੰਘ ਜੀ, ਸਾਡੇ ਕੋਲ ਟਾਈਮ ਤਾਂ ਨਹੀਂ ਹੈ, ਪਰੰਤੂ ਅਸੀਂ ਚਾਹੁੰਦੇ ਹਾਂ ਕਿ ਅਸੀਂ ਬਾਬਾ ਹਰਜਿਤ ਸਿੰਘ ਉਹਨਾਂ ਦੇ ਇੱਥੇ ਅਸੀਂ ਨਮਸਕਾਰ ਕਰ ਲਈਏ, ਇੱਕ ਵਾਰੀ ਗੁਰੂ ਸਾਹਿਬ ਨੂੰ ਮੱਥਾ ਟੇਕ ਲਈਏ। ਸੰਤ ਗੁਰਮੁਖ ਸਿੰਘ ਜੀ ਹੱਥ ਜੋੜ ਕੇ ਕਹਿੰਦੇ ਨੇ, ਜਿਵੇਂ ਆਪ ਜੀ ਦੀ ਮਰਜ਼ੀ ਹੋਵੇ। ਭਾਈ ਵੀਰ ਸਿੰਘ ਜੀ ਗੱਡੀ ਤੋਂ ਉਤਰੇ, ਮਹਾਂਪੁਰਸ਼ਾਂ ਦੇ ਪਵਿੱਤਰ ਸਥਾਨ ਤੇ ਨਮਸਕਾਰ ਕਰਨ ਲੱਗੇ, ਮੱਥਾ ਟੇਕਣ ਲੱਗੇ। ਅਸੀਂ ਲੋਕ ਮੱਥਾ ਟੇਕਦੇ ਹਾਂ, ਨਮਸਕਾਰ ਕਰਦੇ ਹਾਂ, ਬਾਈ ਹੁਣ ਮੱਥਾ ਟੇਕਿਆ, ਸਾਰਿਆਂ ਨੇ ਜਲਦੀ ਨਾਲ ਮੱਥਾ ਟੇਕ ਕੇ ਖੜੇ ਹੋ ਗਏ, ਤੇ ਬਹੁਤਿਆਂ ਨੇ ਤਾਂ ਮੱਥਾ ਲਾਇਆ ਵੀ ਨਹੀਂ, ਜੇ ਕਿਸੇ ਨੇ ਲਾਇਆ ਤਾਂ ਥੋੜਾ ਜਿਹਾ ਮੱਥਾ ਲਾ ਕੇ ਬਸ ਚੁੱਕ ਲਿਆ। ਭਾਈ ਵੀਰ ਸਿੰਘ ਜੀ ਨੇ ਮਸਤਕ ਲਾਇਆ, ਮੱਥਾ ਲਾਇਆ, ਸਾਰੇ ਉੱਠ ਕੇ ਖੜੇ ਹੋ ਗਏ, ਪਰੰਤੂ ਭਾਈ ਵੀਰ ਸਿੰਘ ਉਹਨਾਂ ਨੇ ਮਸਤਕ ਨਹੀਂ ਚੁੱਕਿਆ। 5 ਮਿੰਟ ਨਿਕਲ ਗਏ, ਸਾਰੇ ਦੇਖ ਰਹੇ ਹਨ, 10 ਮਿੰਟ ਨਿਕਲ ਗਏ, 15 ਮਿੰਟ ਨਿਕਲ ਗਏ, 20 ਮਿੰਟ ਨਿਕਲ ਗਏ, 25 ਮਿੰਟ ਨਿਕਲ ਗਏ। ਬੋਲੋ
1: ਸਤਨਾਮ ਸ੍ਰੀ
0: ਵਾਹਿਗੁਰੂ। ਇਤਨੇ ਮਿੰਟ ਨਮਸਕਾਰ, ਇੰਨੀ ਲੰਮੀ ਨਮਸਕਾਰ, ਇਤਨਾ ਵੱਡਾ ਮੱਥਾ ਟੇਕਣਾ, ਨਮਸਕਾਰ ਕਰਨੀ, ਤੇ ਸਾਧ ਸੰਗਤ ਸੰਤ ਗੁਰਮੁਖ ਸਿੰਘ ਉਹਨਾਂ ਕਹਿੰਦੇ, ਅਸੀਂ ਸੋਚਦੇ ਹਾਂ ਬਈ 25 मिनट मत्था टेकना, नमस्कार कीती, फिर गड्डी तक आए, फिर कहंदे हन भाई वीर सिंह संत गुरमुख सिंह नूं कि भाई गुरमुख सिंह जी साडा जी करदा सी इक वारी होर मत्था टेक लिए। बोलो सतनाम
1: श्री वाहिगुरु।
0: टाइम नहीं है साडे कोल, बड़ी जल्दी जाना है, परंतु जी करदा इक वारी होर ना मत्था टेक लिए। कहंदे महाराज जी मैं आपकी मर्जी है टेको। भाई वीर सिंह जी फिर मत्था टेकन लगे, नमस्कार करन लगे। इसे तरह 20-25 मिनट का फिर टाइम निकल गया। बोलो
1: सतनाम श्री
0: वाहिगुरु। संत गुरमुख सिंह जी ने हाथ जोड़ के बेनती की, महाराज मैं कदे थानू कोई प्रश्न नहीं किया, कदे सवाल नहीं किया, मेरे मन दे विच कदे कोई शंका आया ही नहीं, परंतु अज मेरे मन दे विच ख्याल आया है, मैं पुछना चाहुंदा हां। भाई वीर सिंह जी कहंदे ने पुछो, की पुछना चाहुंदे हो? महाराज नाले दा तुसी कहंदे साडे कोल टाइम नहीं है, असी बड़ा जल्दी जाना है, जल छकन का भी टाइम नहीं, बैठन का टाइम नहीं, ना तुसी मत्था टेकदे नमस्कार करदे 25 मिनट मत्था टेकिया, 20 मिनट 25 मिनट नमस्कार कीती, दोबारा फिर 20-25 मिनट नमस्कार कीती, नाले कही जांदे साडे कोल टाइम नहीं है। बोलो
1: सतनाम श्री वाहिगुरु।
0: भाई वीर सिंह जी हस पे, कहन लगे भाई गुरमुख सिंह इस धरती ते इतनी तपस्या हुई है, इतना परमेश्वर दा भजन होया, असी तां अपने आप नूं नमस्कार करके मत्था टेक के चार्ज कर रहे सी। बोलो सतनाम
1: श्री वाहिगुरु।
0: जिवें बैटरी डाउन हो जाती है कम करदी करदी, फिर उस नूं चार्ज करन दी लोड़ पैंदी है। कहंदे ऐसे तरह असी तां मत्था टेक के असी अपने आप नूं चार्ज कर रहे सी, अपनी उस शक्ति ग्रहण कर रहे सी। सो सात संजिथे वाहिगुरु दा भजन, वाहिगुरु दा सिमन, किसे ब्रह्म ज्ञानी महापुरुषां दे चरण पए होन, भगती कीती होवे। सो शिव जी भगवान कहंदे हे पार्वती, इथे ब्रह्म ज्ञानी महापुरुषां ने, असी एवें नहीं कहंदे इथे कोई मंदिर कोई होर धार्मिक स्थान है तां है नहीं, जिथे असी मत्था टेकदे हो ए धूड़ चक के मत्थे नाल ला रहे हो। कहंदे इथे ब्रह्म ज्ञानी महापुरुष ने, किसे ने परमात्मा दी याद विच लीन हो के ओदा भजन कीता है। बोलो
1: सतनाम श्री वाहिगुरु।
0: इसे करके गुरु अर्जन देव महाराज कहंदे फिर पढ़ो,

0: ਫਰੀਦਾ ਮਿਸਲ ਫਕੀਰਾਂ ਗਾਖੜੀ ਸਿਰ ਦੀਜਾ
1: ਆਪ ਗਵਾਏ।
0: ਆਪਣਾ ਆਪਾ ਗਵਾਉਣਾ ਪੈਂਦਾ ਹੈ, ਛਿਣ ਛਿਣ ਮਰਨਾ ਪੈਂਦਾ। ਜੇ ਤਾਂ ਨਾਂ ਦੇ ਹੀ ਬਣਨਾ ਹੋਵੇ ਫਕੀਰ ਭਾਈ ਆਪਣੇ ਵਾਂਗੂ, ਫਿਰ ਤਾਂ ਸੌਖਾ ਹੀ ਹੁੰਦਾ ਹੈ। ਜੇ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਸਾਧ ਸੰਗਤ ਸੱਚੇ ਫਕੀਰ ਬਣਨਾ ਹੈ, ਸਾਧੂ ਬਣਨਾ ਹੈ, ਫਿਰ ਬੜਾ ਔਖਾ ਹੈ। ਬੋਲੋ ਜਿਉਂਦੇ ਹੀ ਮਰਨਾ ਪੈਂਦਾ ਹੈ। ਸੋ ਬਾਬਾ ਹਰਜਿਤ ਸਿੰਘ ਜੀ ਕਹਿੰਦੇ ਹਨ, ਭਾਈ ਬਾਲਕਿਆ ਬੜਾ ਔਖਾ ਮਾਰਗ ਹੈ, ਤੁਰ ਸਕੇਗਾ ਚੱਲ ਸਕੇਗਾ, ਮਹਾਰਾਜ ਜੋ ਹੁਕਮ ਹੋਵੇ ਸੋ ਪ੍ਰਵਾਨ ਹੈ, ਜੋ ਹੁਕਮ ਹੋਵੇ ਸੋਈ ਪ੍ਰਵਾਨ ਹੈ, ਜੋ ਹੁਕਮ ਹੋਵੇ ਮਹਾਰਾਜ ਸੋਈ ਪ੍ਰਵਾਨ ਹੈ। ਚੰਗਾ ਫਿਰ ਬਾਲਕਿਆ, ਬਸਤਰ ਬਾਲਕਿਆਂ ਵਾਲਾ ਹੀ ਪਾਲ ਹੈ। ਬੋਲੋ ਸਤਨਾਮ, ਬਸਤਰ ਵੀ ਬਾਲਕਿਆਂ ਵਾਲਾ ਹੀ ਪਾਲ ਹੈ ਜੇ ਬਾਲਕਾ ਬਣਿਆ ਹੈ। ਸਤਵਚਨ ਮਹਾਰਾਜ, ਅੱਛਾ ਫਿਰ ਕੱਲ ਨੂੰ ਲੋਕਾਂ ਨੇ ਵੀ ਮੂੰਹ ਕਾਲਾ ਕਰਨਾ, ਹੁਣੇ ਹੀ ਕਰ ਲੈ। ਬੋਲੋ ਸਤਨਾਮ, ਲੋਕਾਂ ਵੱਲੋਂ ਬਾਬਾ ਜੀ ਨੇ ਉਦੋਂ ਹੀ ਤਵੇ ਤੇ ਸਾਧ ਸੰਗਤ ਪਾ ਕੇ ਤੇਲ ਮੁੱਖ ਤੇ ਫੇਰ ਲਿਆ। ਬੋਲੋ ਸਤਨਾਮ, ਹੁਣ ਮਹਾਰਾਜ ਦੇਖੋ ਪਹਿਲੇ ਦਿਨ ਦਾ ਹੀ ਪਰਚਾ। ਬੋਲੋ ਸਤਨਾਮ, ਇਹ ਪਹਿਲੇ ਦਿਨ ਦਾ ਹੀ ਪਰਚਾ। ਅੱਛਾ ਵੀ ਬਾਲਕਿਆ ਫਿਰ ਜਿੱਥੇ ਵਿਆਹਿਆ ਹੋਇਆ ਸੀ ਉਥੋਂ ਮੰਗ ਕੇ ਲੈ ਕੇ ਆ। ਬੋਲੋ ਸਤਨਾਮ, ਜਿੱਥੇ ਵਿਆਹਿਆ ਹੋਇਆ ਸੀ ਉਥੋਂ ਹੀ ਮੰਗ ਕੇ ਲੈ ਕੇ ਆ। ਬਾਬਾ ਜੱਸਾ ਸਿੰਘ ਉਹਨਾਂ ਨੇ ਠੀਕਰਾ ਚੁੱਕਿਆ, ਉਥੇ ਹੀ ਮੰਗਣ ਵਾਸਤੇ ਤੁਰ ਪਏ। ਬੋਲੋ, ਕੌਣ ਕਰ ਸਕਦਾ ਹੈ ਬਾਬਾ ਜੱਸਾ ਸਿੰਘ ਤੋਂ ਬਿਨਾਂ। ਬੋਲੋ ਸਤਨਾਮ, ਧੰਨ ਬਾਬਾ ਹਰਜੀਤ ਸਿੰਘ ਤੋਂ ਬਿਨਾਂ ਸੱਚਮੁੱਚ

0: सेवक का धर्म कितना कठोर है, मुर्दा होए मरीज ना गलनी हो। ठीकरा चक के सास मंगन तुर पे, हुक्म दे विच जाओ बालकिया, जिथे व्याह सी उथो ही मंग के लेके आओ। बोलो
1: सतनाम श्री वाहे।
0: इतना लोक लाज, सास संगत कुल लाज, वेद लाज तिन्ने त्याग दतिया। बोलो सतनाम
1: श्री वाहे।
0: लोक लाज, कुल लाज, वेद लाज तिन्ने लाजां दा त्याग करके बाबा जस्सा सिंह जी सास संतोषे नगर दे विच जांदे हन। अगे सास संगत लोगों ने पहचान लिया कौन है जस्सा भाई, इसने कोई गुनाह की गलती कीती सी, क्यों इस नूं घरों धक्या गया। पकड़न वास्ते सास संगत मगर भाई, उसनूं भी कई लोग लानता पाउण लग गए घर वाले नूं भी, दस तू की गुनाह कीता सी इसने। हुण सास सिंह जदों पकड़न वास्ते नेड़े आए, बाबा जी दौड़ के भज के बाबा हरदीप सिंह उन्हां दे कोल आ गए। बोलो
1: सतनाम श्री वाहिगुरु।
0: सो सास संगत ऐसा उच्चा जीवन सास बाबा जस्सा सिंह उन्हां दा सी। बोलो
1: सतनाम श्री वाहिगुरु।
0: मुर्दा होए मरीज ना गल्ली होवना, इतना हुक्म मनना अपने गुर पीरां दा, महापुरशां दा। ਇਹ ਸਾਸ ਬਾਬਾ ਜੱਸਾ ਸਿੰਘ ਉਹਨਾਂ ਦੇ ਸਾਸ ਹਿੱਸੇ ਦੇ ਵਿੱਚ ਆਉਂਦਾ ਹੈ। ਬੋਲੋ
1: ਸਤਨਾਮ ਸ੍ਰੀ
0: ਵਾਹਿਗੁਰੂ। ਸਤਸੰਗ ਚੌਵੀ ਚੌਵੀ ਘੰਟੇ ਬਾਬਾ ਹਰਦੇਵ ਸਿੰਘ ਜੀ ਬੰਨ ਕੇ ਸਤਸੰਗ ਕੀੜਿਆਂ ਦੇ ਭੌਣ ਤੇ ਸੁੱਟ ਦਿੰਦੇ ਸੀ, ਨਾ ਕਹਿੰਦੇ। ਚੌਵੀ ਚੌਵੀ ਘੰਟੇ, ਇੱਕ ਦਿਨ, ਦੋ ਦਿਨ, ਤਿੰਨ ਤਿੰਨ ਦਿਨ ਸਤਸੰਗ ਉਸੇ ਤਰ੍ਹਾਂ ਹੀ ਹੁਕਮ ਦੇ ਚ ਪਏ ਰਹਿੰਦੇ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਕਿਤੇ ਸਾਸ ਨੂੰ ਪਰਖ ਹੁੰਦੀ, ਬਾਬਾ ਹਰਦੇਵ ਸਿੰਘ ਜੀ ਸਾਧ ਸੰਗਤ ਲੇਲ ਦੇ ਵਿਚ ਸਾਧ ਸੰਗਤ ਪਾ ਕੇ ਗੋਲੇ ਚਲਾਉਂਦੇ, ਸਾਧ ਸਿੰਘ ਬਾਬਾ ਜੱਸਾ ਸਿੰਘ ਉਹਨਾਂ ਦੇ ਮੱਥੇ ਦੇ ਵਿਚ ਸਾਧ ਸੰਗਤ ਮਾਰੀ ਜਾਂਦੇ, ਮੱਥਾ ਚਾਰ ਚਾਰ ਉਂਗਲ, ਛੇ ਛੇ ਉਂਗਲ ਸਾਧ ਸੰਗਤ ਉੱਫਣ ਜਾਂਦਾ, ਪਰੰਤੂ ਸੀ ਨਾ ਕਹਿੰਦੇ। ਬੋਲੋ ਸਤਨਾਮ। ਦੇਖਣ ਵਾਲੇ ਹੈਰਾਨ ਹੋ ਜਾਂਦੇ, ਪਰੰਤੂ ਕਿਸੇ ਨੂੰ ਕੀ ਪਤਾ ਸੀ ਬਾਬਾ ਹਰਦੇਵ ਸਿੰਘ ਜੀ ਕਿਹੜੇ ਘਾੜਤ ਘੜ ਰਹੇ ਹਨ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸੀ ਨਾ ਕਹਿੰਦੇ, ਮੇਰੇ ਗੁਰੂ ਨੇ, ਮੇਰੇ ਮਹਾਂਪੁਰਸ਼ ਨੇ, ਇਸ ਕਰਕੇ ਸੀ ਨੀ। ਸਾਧ ਸੰਗਤ ਐਸਾ ਜੀਵਨ ਬਾਬਾ ਜੱਸਾ ਸੁਣਾ ਦਾ ਸੀ। ਬੋਲੋ ਇਤਨਾ ਹੁਕਮ।
2: ਮੁਰਦਾ ਹੋ ਜਵੇ ਮਰੀਦ ਗੱਲੀ ਹੋਵਣਾ ਨਹੀਂ।

0: ਅਸੀਂ ਆਪਣੇ ਮਨਾਂ ਦੇ ਅੰਦਰ ਝਾਤੀ ਮਾਰੀਏ, ਅਸੀਂ ਕਿਹੋ ਜਿਹੇ ਸਿੱਖਾਂ? ਬੋਲੋ
1: ਸਤਨਾਮ।
0: ਮਹਾਂਪੁਰਸ਼ਾਂ ਦਾ ਜੀਵਨ ਸਾਨੂੰ ਕਿਹਾ ਸਿੱਖਿਆ ਦਿੰਦਾ ਹੈ? ਅਸੀਂ ਕਿਹੋ ਜਿਹੇ ਸੇਵਕ ਹਾਂ ਭਾਈ? ਅਸੀਂ ਕਿਹੋ ਜਿਹੇ ਸਿੱਖ ਹਾਂ? ਸੱਚਮੁੱਚ ਸਾਧਕੀ ਟਹਿਲ ਸੰਤ ਕਾ ਕਾਂ, ਜਿੱਥੇ ਸਾਧ ਸੰਗਤ ਬਾਬਾ ਹਰਜੀਤ ਸਿੰਘ ਉਹਨਾਂ ਦੀ ਸਾਥ ਇਤਨੀ ਕਮਾਈ ਸੀ, ਇਤਨੀ ਕਰੜੀ ਘਾਲਣਾ ਸੀ, ਉੱਥੇ ਬਾਬਾ ਜੱਸਾ ਸਿੰਘ ਜੀ ਨੇ ਵੀ ਸਾਥ ਇਤਨੀ ਕਰੜੀ ਘਾਲਣਾ ਘਾਲੀ। ਬੋਲੋ
1: ਸਤਨਾਮ।
0: ਕਹਿਣਾ ਪਏਗਾ ਤੇਰੀ ਵੱਡੀ ਹੈ ਕਮਾਈ ਬਾਬਾ ਜੱਸਾ।

ਹਸਮਾਈ ਬਾਬਾ ਜੱਸਾ ਸਿੰਘ ਜੀ ਤੇਰੀ ਵੱਡੀ ਹੈ ਵੱਡੀ ਹੈ ਕਮਾਈ।

ਸੰਸਾਰੀ ਇੱਕ ਅਲਪ ਪ੍ਰਸਿੱਧ ਰਾਗਾਂ ਦੇ ਵਰਗ ਦਾ ਰਾਗ ਹੈ। ਭਾਰਤੀ ਸੰਗੀਤ ਦੇ ਪੁਰਾਤਨ, ਮੱਧਕਾਲੀਨ ਜਾਂ ਆਧੁਨਿਕ ਕਿਸੇ ਗ੍ਰੰਥ ਵਿੱਚ ਵੀ ਇਸ ਰਾਗ ਦਾ ਉਲੇਖ ਨਹੀਂ ਮਿਲਦਾ ਅਤੇ ਨਾ ਹੀ ਕਿਸੇ ਘਰਾਣੇਦਾਰ ਗਾਇਕ ਵਾਦਕਾਂ ਕੋਲੋਂ ਇਸ ਰਾਗ ਦੀਆਂ ਨਾਦ ਲਹਿਰਾਂ ਕਦੇ ਕੰਨ ਗੋਚਰ ਹੋਈਆਂ ਹਨ। ਵਿਦਵਾਨਾਂ ਦਾ ਵਿਚਾਰ ਹੈ ਕਿ ਇਸ ਰਾਗ ਦੀ ਰਚਨਾ ਗੁਰੂ ਨਾਨਕ ਸਾਹਿਬ ਨੇ ਕੀਤੀ। ਮੱਧਕਾਲੀ ਧਾਰਮਿਕ ਗ੍ਰੰਥਾਂ ਵਿੱਚ ਕਿਤੇ ਵੀ ਇਸ ਰਾਗ ਦਾ ਉਲੇਖ ਨਹੀਂ ਆਇਆ। ਇਸ ਰਾਗ ਵਿੱਚ ਗੁਰੂ ਨਾਨਕ ਦੇਵ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਉਪਲਬਧ ਹੈ। ਗੁਰੂ ਸਾਹਿਬਾਨ ਦੀ ਭਾਰਤੀ ਸੰਗੀਤ ਪੱਧਤੀ ਨੂੰ ਇਹ ਰਾਗ ਇੱਕ ਅਨੁਪਮ ਦੇਣ ਹੈ। ਉਂਝ ਤੁਖਾਰੀ ਦਾ ਰੂਪ ਖਾਮੋਸ਼, ਚੁੱਪ ਬੈਠਾ ਜੋਗੀ ਅਤੇ ਸੁਭਾਅ ਵਿੱਚ ਵਿਛੋੜੇ ਦੀ ਕਸਕ ਹੈ, ਪਰ ਗੁਰੂ ਸਾਹਿਬਾਨ ਨੇ ਤੁਖਾਰੀ ਦੀ ਸਾਰੀ ਬਾਣੀ ਛੰਤਾਂ ਵਿੱਚ ਰਚ ਕੇ ਮਿਲਾਪ ਦਾ ਸੁੱਖ ਪੈਦਾ ਕੀਤਾ ਹੈ। ਇਸ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਬਾਰਾਂਵਾਂ ਜੋ ਵਿਯੋਗ ਦੀ ਰਚਨਾ ਹੈ ਅਤੇ ਛੰਤ ਵਿੱਚ ਹੋਣ ਕਾਰਨ ਸੰਯੋਗ ਸ਼ਿੰਗਾਰ ਵੀ ਹੈ। ਇਸ ਰਾਗ ਵਿੱਚ ਭਗਤਾਂ ਦੀ ਬਾਣੀ ਨਹੀਂ ਹੈ। ਰਾਗ ਤੁਖਾਰੀ ਦੇ ਨਾਦਾਤਮਕ ਸਰੂਪ ਵਿੱਚ ਦੋਨੋ ਨਿਸ਼ਾਦ, ਗੰਧਾਰ ਕੋਮਲ ਅਤੇ ਮੱਧਮ ਤੀਬਰ ਲੱਗਦਾ ਹੈ। ਆਰੋਹ ਵਿੱਚ ਰਿਸ਼ਵਤ ਅਤੇ ਦੈਵਤ ਵਰਜਿਤ ਹਨ। ਵਾਦੀ ਸੁਰ ਪੰਚਮ ਅਤੇ ਸੰਵਾਦੀ ਛੜਜ ਹੈ। ਇਸ ਦਾ ਗਾਇਨ ਸਮਾਂ ਹੈ ਦਿਨ ਦਾ ਚੌਥਾ ਪਹਿਰ। ਸ਼ਬਦ ਵਿੱਚ ਇਸ ਰਾਗ ਦਾ ਗਾਇਨ ਕਰ ਰਹੇ ਹਨ ਪ੍ਰੋਫੈਸਰ ਕਰਤਾਰ ਸਿੰਘ ਜੀ। ਸ਼ਬਦ ਦੀ ਪਹਿਲੀ ਤੁਕ ਹੈ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਅਤੇ ਦੂਜਾ ਸ਼ਬਦ ਘੋਲ ਘੁਮਾਈ ਲਾਲਨਾ ਗੁਰ ਮਨ ਦੀਨਾ ਪ੍ਰਿੰਸੀਪਲ ਬਲਦੇਵ ਸਿੰਘ ਜੀ। ਪਹਿਲਾ ਸ਼ਬਦ ਸਰਵਣ ਕਰੋ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ।

ਦੁਨੀਆ ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ ਜਿਚਿਰ ਘੱਟ ਮੈਂ ਸ਼ਾਹ ਜਿਤਨੇ ਤੱਕ ਤੇਰੇ ਸਵਾਸ ਚੱਲ ਰਹੇ ਹਨ ਤੂੰ ਉਸ ਦਾ ਸ਼ੁਕਰਾਨਾ ਕਰ ਤੂੰ ਸਮਰੱਥ

I'm not even gonna do that.

ناتنه موستر دوستو ندانی نموستو بکاری مونگ ابگل.

ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਗੁਰੂ ਪੀਰਾਂ ਦੀ ਸੇਵਾ ਚਾਕਰੀ ਹੈ ਬੜੀ ਕਰੜੀ, ਔਖੀ ਹੈ, ਅਲੂਣੀ ਛਿੱਲ ਚੱਟਣ ਵਾਲੀ ਗੱਲ ਹੈ। ਖੰਡੇ ਦੀ ਧਾਰ ਤੇ ਤੁਰਨ ਵਾਲੀ ਗੱਲ ਹੈ ਗੁਰੂ ਪੀਰਾਂ ਦੀ ਚਾਕਰੀ ਕਰਨੀ, ਸੇਵਾ ਕਰਨੀ। ਪਰ ਹਜ਼ੂਰ ਕਹਿੰਦੇ ਨੇ ਹੈ ਕਠਨ ਪਰ ਸੁਖ ਸਾਰ ਹੈ। ਸੇਵਾ ਕਰਕੇ ਮੁਰਸ਼ਦ ਦੀ ਆਪ ਹੀ ਨਹੀਂ ਤਰ ਜਾਂਦਾ, ਕੁਟੰਬ ਹੀ ਨਹੀਂ ਤਰ ਜਾਂਦਾ, ਅਨੇਕਾਂ ਦਾ ਭਲਾ ਕਰ ਜਾਂਦਾ ਸੇਵਾ ਕਰਨ ਵਾਲਾ, ਅਨੇਕਾਂ ਨੂੰ ਤਾਰ ਜਾਂਦਾ। ਹੈ ਤਾਂ ਬਾਈ ਮਾਂ ਕਰੜੀ, ਹੁਕਮ ਮੰਨਣਾ। ਸੇਵਕ ਹੋ ਕੇ ਜੇ ਆਰਾਮ ਪਾਲ ਰਿਹਾ ਤਾਂ ਸੇਵਕ ਨਹੀਂ, ਭਿਖਾਰੀ ਹੋ ਕੇ ਅਹੰਕਾਰ ਕਰ ਰਿਹਾ ਮਾਨ ਕਰਦਾ ਤਾਂ ਭਿਖਾਰੀ ਕਰਦਾ ਹੈ। ਜੇ ਤੂੰ ਗੁਰੂ ਦੇ ਦਰ ਦਾ, ਗੁਰੂ ਨਾਨਕ ਦੇ ਦਰ ਦਾ ਭਿਖਾਰੀ ਬਣ ਗਿਆ ਤਾਂ ਅਹੰਕਾਰ ਨਾ ਕਰ। ਜੇ ਗੁਰੂ ਨਾਨਕ ਦੇ ਦਰ ਦਾ ਸੇਵਕ ਬਣ ਗਿਆ ਤਾਂ ਫਿਰ ਆਰਾਮ ਨਾ ਪਾਲ, ਕਿਉਂਕਿ ਸੇਵਕ ਕੀ, ਆਰਾਮ ਕੀ, ਭਿਖਾਰੀ ਕੀ, ਮਨ ਕੀ। ਇਹ ਮਹਾਂਕਰੜੀ ਕਾਰ ਹੈ ਗੁਰੂ ਦੀ ਕਾਰ ਕਰਨੀ। ਭਾਈ ਲਹਿਣਾ ਜੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਆਏ, ਦਰਸ਼ਨ ਕੀਤੇ, ਪਤਾ ਨਹੀਂ ਕਰੋੜਾਂ ਜਨਮਾਂ ਦੀ ਕਮਾਈ ਸੀ। ਜਦੋਂ ਗੁਰੂ ਨਾਨਕ ਦਾ ਦਰਸ਼ਨ ਕੀਤਾ ਤਾਂ ਫਿਰ ਆਪਣਾ ਤਨ ਮਨ ਸਭ ਕੁਝ ਗੁਰੂ ਦੇ ਅਰਪਣ ਕਰ ਦਿੱਤਾ, ਸਿਰ ਰੱਖ ਦਿੱਤਾ ਗੁਰੂ ਨਾਨਕ ਦੇ ਚਰਨਾਂ ਤੇ ਫਿਰ ਚੁੱਕਿਆ ਨਹੀਂ। ਫਿਰ ਹੁਕਮ ਵਿੱਚ ਕਿਤਨੇ ਅਮਧਿਆਨ ਹੋਏ, ਕਿਤਨੇ ਪਰਚੇ ਪਾਏ ਗਏ, ਸਾਰਿਆਂ ਪਰਚਿਆਂ ਵਿੱਚੋਂ ਭਾਈ ਲਹਿਣਾ ਜੀ ਪਾਸ ਹੋ ਗਏ। ਗੁਰ ਪੀਰਾਂ ਕੀ ਚਾਕਰੀ ਮਾਂ ਕਰੜੀ, ਗੁਰੂ ਪੀਰ ਦੀ ਚਾਕਰੀ ਤੇ ਫਿਰ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ, ਅਮਤਿਆਨ ਵਿੱਚੋਂ ਪਾਸ ਹੋਣਾ, ਇਹ ਬੜਾ ਔਖਾ ਹੈ। ਭਾਈ ਲਹਿਣਾ ਜੀ ਬੜੇ ਸੁੰਦਰ ਬਸਤਰ ਪਹਿਰੇ ਹੋਏ ਹਨ, ਗੁਰੂ ਨਾਨਕ ਦੇ ਦੀਦਾਰ ਨੂੰ ਆਏ, ਘਰ ਪਹੁੰਚੇ। ਜਗਤ ਮਾਤਾ ਸੁਲੱਖਣੀ ਨੇ ਕਿਹਾ ਜੀ ਉਹ ਤਾਂ ਖੇਤਾਂ ਵਿੱਚ ਕੰਮ ਕਰ ਰਹੇ ਹਨ। ਜਦੋਂ ਖੇਤਾਂ ਵਿੱਚ ਗਏ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਝੋਨੇ ਦੀ ਪਨੀਰੀ ਲਾ ਰਹੇ ਸਨ। ਪਨੀਰੀ ਦੀ ਪੰਡ ਬੰਨੀ ਹੋਈ ਹੈ ਤੇ ਜਾਂ ਭਾਈ ਲਹਿਣਾ ਜੀ ਆਏ, ਇਹ ਵੀ ਇੱਕ ਇਮਤਿਹਾਨ ਸੀ, ਕੋਈ ਜਲ ਪਾਣੀ ਨਹੀਂ ਪੁੱਛਿਆ। ਆ ਭਾਈ ਪੁਰਖਾ, ਆ ਧਰ ਲੈ ਸਿਰ ਤੇ ਪੰਡ, ਐਡੀ ਪੰਡ ਜਿਹਦੇ ਵਿੱਚੋਂ ਚਿੱਕੜ ਚੋਹ ਰਿਹਾ ਸੀ, ਸਵੱਛ ਸੋਹਣੇ ਵਸਤਰਾਂ ਦੇ ਪਾਇਆ ਹੋਇਆ ਉੱਤੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਪੰਡ ਭਾਈ ਲਹਿਣੇ ਦੇ ਸਿਰ ਤੇ ਰਖਾ ਦਿੱਤੇ। ਉਚਾਰਨ ਕਰੋ ਸ੍ਰੀ ਮਹਾਰਾਜ। ਸਵੱਛ ਵਸਤਰ ਪਹਿਨੇ ਹੋਏ ਸੀ, ਕਿਸੇ ਹੋਰ ਸੇਵਕ ਦੇ ਸਿਰ ਤੇ ਰੱਖ ਦਿੰਦੇ। ਆ ਵੇਖੋ ਸਾਰੇ ਵਸਤਰ ਚਿੱਕੜ ਨਾਲ ਲਿਬੜ ਗਏ ਹਨ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਇਹ ਚਿੱਕੜ ਨਹੀਂ, ਇਹ ਤਾਂ ਕੇਸਰ ਹੈ। ਗੁਰੂ ਘਰ ਦੀ ਸੇਵਾ, ਟੋਕਰੀ ਚੁੱਕਣੀ, ਚਾਕਰੀ ਕਰਨੀ, ਸੇਵਾ ਕਰਨੀ, ਇਹ ਤਾਂ ਕੇਸਰ ਹੈ। ਜਦੋਂ ਘਰ ਆਏ ਜਗਤ ਮਾਤਾ ਸੁਲੱਖਣੀ ਨੇ ਬੇਨਤੀ ਕੀਤੀ, ਸਵਾਮੀ ਆਏ ਸਨ ਬਿਠਾਉਂਦੇ, ਕੋਈ ਜਲ ਪਾਣੀ ਪੁੱਛਦੇ, ਆਉਂਦਿਆਂ ਹੀ ਏਡੀ ਵੱਡੀ ਪੰਡ ਰਖਾ ਦਿੱਤੀ ਜੇ ਸਿਰ ਤੇ ਭਾਈ ਲੈਣੇ ਦੇ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਸੁਲੱਖਣੀਏ, ਇਹ ਪੰਡ ਇਹੋ ਹੀ ਚੁੱਕ ਸਕਦਾ ਕਿਉਂਕਿ ਇਸਨੇ ਸਾਰੇ ਸੰਸਾਰ ਦੀ ਪੰਡ ਚੁੱਕਣੀ ਹੈ। ਉਚਾਰਨ ਕਰੋ ਸ੍ਰੀ। ਦੁੱਖਾਂ ਵਿੱਚ ਜਲ ਬਦ ਰਿਹਾ ਸੰਸਾਰ, ਇਹ ਸੱਚ ਨਾਲ ਜੋੜਨਗੇ। ਸੁੱਖਾਂ ਦੇ ਭਾਈਵਾਲ ਤਾਂ ਬਹੁਤ ਹੁੰਦੇ ਹਨ,
ਪਰ ਕਿਸੇ ਦੇ ਦੁੱਖਾਂ ਦੀ ਪੰਡ ਆਪਣੇ ਸਿਰ ਤੇ ਰੱਖ ਲੈਣੀ ਤੇ ਸੁੱਖਾਂ ਦੀਆਂ ਚੋਲੀਆਂ ਭਰ ਦੇਣੀਆਂ, ਇਹ ਭਾਈ ਲਹਿਣੇ ਜੀ ਦੇ ਹਿੱਸੇ ਆਇਆ। ਹਜ਼ੂਰ ਨੇ ਬਚਨ ਕੀਤਾ, ਭਾਈ ਲਹਿਣੇ ਨੇ ਸਾਰੇ ਸੰਸਾਰ ਦੀ ਪੰਡ ਚੁੱਕਣੀ ਹੈ। ਪਿਆਰੀ ਸਾਧ ਸੰਗਤ, ਇੱਕ ਪਰਚਾ ਹੀ ਸੀ ਨਾ, ਸਵੱਛ ਬਸਤਰ ਪਹਿਨੇ ਹੋਣ, ਦੂਰ ਤੋਂ ਚੱਲ ਕੇ ਆਵੇ ਤੇ ਫਿਰ ਆਉਂਦਿਆਂ ਨਾਲ ਚਿੱਕੜ ਦੀ ਭਰੀ ਹੋਈ ਪਨੀਰੀ ਦੀ ਪੰਡ ਸਿਰ ਤੇ ਰੱਖ ਦੇਣੀ। ਭਾਈ ਲਹਿਣਾ ਜੀ ਨੇ ਸਤ ਬਚਨ ਕੀਤਾ, ਧੰਨ ਭਾਗ ਸਮਝੇ। ਤਾਂ ਇਸ ਲਈ ਹਜ਼ੂਰ ਕਹਿੰਦੇ ਹਨ, ਭਾਈ ਗੁਰਪੀਰਾਂ ਕੀ ਇਹਨਾਂ ਚਾਕਰੀਆਂ ਨੂੰ, ਇਸ ਸੇਵਾ ਨੂੰ ਕੋਈ ਸਮਝ ਸਕਦਾ ਹੈ?

ਅੱਜ ਭਾਈ ਲੈਣੇ ਤੇ ਹੋਰ ਪਰਚਾ ਪਾਇਆ। ਇਹ ਹੁਕਮ ਦਾ ਪਰਚਾ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਸਭਾ ਲੱਗੀ ਹੋਈ ਹੈ, ਸੰਗਤਾਂ ਜੁੜੀਆਂ ਹੋਈਆਂ ਹਨ। ਇੱਕ ਪ੍ਰੇਮੀ ਨੇ ਆ ਕੇ ਟਕਾ ਮੱਥਾ ਟੇਕਿਆ, ਹਜ਼ੂਰ ਆਪਣੀ ਮੁੱਠੀ ਵਿੱਚ ਬੰਦ ਕਰਕੇ ਕਹਿਣ ਲੱਗੇ, ਭਾਈ ਕੋਈ ਦੱਸੋ ਸਾਡੀ ਮੁੱਠੀ ਵਿੱਚ ਕੀ ਹੈ। ਸ੍ਰੀ ਚੰਦ ਪੁੱਤਰ, ਲਖਮੀ ਦਾਸ ਪੁੱਤਰ, ਤੁਸੀਂ ਦੱਸੋ, ਬਾਬਾ ਬੁੱਢਾ ਜੀ ਤੁਸੀਂ ਦੱਸੋ। ਸਾਰਿਆਂ ਨੂੰ ਕਿਹਾ, ਭਾਈ ਦੱਸੋ ਸਾਡੀ ਮੁੱਠੀ ਵਿੱਚ ਕੀ ਹੈ, ਤਾਂ ਇਹੀ ਜਵਾਬ ਮਿਲਿਆ, ਮਹਾਰਾਜ ਟਕਾ ਹੈ, ਤੁਹਾਡੀ ਮੁੱਠੀ ਵਿੱਚ ਟਕਾ ਹੈ। ਤੇ ਭਾਈ ਲਹਿਣਾ ਜੀ ਨੂੰ ਪੁੱਛਿਆ ਗਿਆ, ਲਹਿਣਾ ਜੀ ਸਾਡੀ ਮੁੱਠੀ ਵਿੱਚ ਕੀ ਹੈ, ਤਾਂ ਭਾਈ ਲਹਿਣਾ ਜੀ ਦੇ ਨੈਣ ਕਟੋਰੇ ਭਰ ਆਏ, ਆਖਿਆ, ਹੇ ਨਿਰੰਕਾਰ ਸਰੂਪ, ਹੇ ਧੰਨ ਗੁਰੂ ਨਾਨਕ ਪਾਤਸ਼ਾਹ, ਤੇਰੀ ਮੁੱਠੀ ਵਿੱਚ 14 ਲੋਕਾਂ ਦਾ ਧਨ ਹੈ, ਜਿਹਨੂੰ ਮਰਜ਼ੀ ਹੈ ਤੂੰ ਦੇ ਦੇਵੇਂ। ਉਚਾਰਨ ਕਰੋ ਸ੍ਰੀ ਵਾਹਿਗੁਰੂ, ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਇਸ ਤਰ੍ਹਾਂ ਮਾਲਕ ਨੂੰ ਹਾਜ਼ਰ ਨਾਜ਼ਰ ਪਰਮੇਸ਼ਰ ਦਾ ਰੂਪ ਸਮਝਣਾ, ਗੁਰ ਪਰਮੇਸ਼ਰ ਏਕੋ ਜਾਨ, ਐਸੀ ਸਮ ਦ੍ਰਿਸ਼ਟੀ ਹੋਣੀ, ਐਸੀ ਬਖਸ਼ਿਸ਼ ਉਹਨਾਂ ਤੇ ਹੀ ਹੁੰਦੀ ਹੈ ਜੋ ਕਰੜੀ ਕਾਰ ਕਰਦੇ ਹਨ।

ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਦੀ ਸੇਵਾ ਕਰਦਿਆਂ ਭਾਈ ਲੈਣਾ ਜੀ ਹਰ ਇਮਤਿਹਾਨ ਵਿੱਚੋਂ ਪਾਸ ਹੋਏ। ਇੱਕ ਵਾਰਾਂ ਦਾ ਜ਼ਿਕਰ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਲੈਣੇ ਨੂੰ ਕਹਿਣ ਲੱਗੇ, ਬਾਹਰ ਜਾ ਕੇ ਵੇਖ ਕਿਤਨੀ ਕੁ ਰਾਤ ਹੋਰ ਹੈ, ਤੇ ਆਪਣੀ ਸਿਆਣਪ ਨਹੀਂ ਕੀਤੀ, ਚਤਰਾਈ ਨਹੀਂ ਕੀਤੀ, ਆ ਕੇ ਕਹਿਣ ਲੱਗੇ, ਗਰੀਬ ਨਿਵਾਜ ਜਿਤਨੀ ਤੁਸੀਂ ਬਿਤਾਈ ਹੈ, ਬੀਤ ਚੁੱਕੀ ਹੈ, ਜਿਤਨੀ ਬਾਕੀ ਹੈ ਉਹ ਵੀ ਤੁਹਾਡੇ ਹੁਕਮ ਵਿੱਚ ਬੀਤ ਰਹੀ ਹੈ। ਉਚਾਰਨ ਕਰੋ ਸ੍ਰੀ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਸਮਝ ਕੇ ਭਾਈ ਲਹਿਣੇ ਨੇ ਸੇਵਾ ਕੀਤੀ। ਅੱਜ ਅਖੀਰਲਾ ਪਰਚਾ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬੜਾ ਵੈਰਾਟ ਰੂਪ ਧਾਰਨ ਕਰ ਲਿਆ, ਆਪ ਅੱਗੇ ਅੱਗੇ ਹਨ ਤੇ ਪਿੱਛੇ ਸੰਗਤਾਂ ਜਾ ਰਹੀਆਂ ਹਨ। ਅੱਗੇ ਜਾ ਕੇ ਕੀ ਤੱਕਿਆ, ਤਾਂਬੇ ਦਾ ਢੇਰ ਪਿਆ, ਆਖਿਆ ਬਾਈ ਤਾਂਬਾ ਚੁੱਕੋ, ਲੈ ਜਾਓ, ਵੇਚੋ, ਘਰ ਦਾ ਨਿਰਵਾਹ ਕਰੋ, ਜਾਓ ਸਾਡੇ ਮਗਰ ਤੁਹਾਨੂੰ ਕੀ ਮਿਲੇਗਾ। ਜਿਹੜੇ ਤਾਂਬੇ ਦੇ ਇੱਛਕ ਸਨ ਉਹਨਾਂ ਨੇ ਚੁੱਕਿਆ ਤੇ ਵਾਪਸ ਮੁੜ ਗਏ। ਅੱਗੇ ਜਾ ਕੇ ਕੀ ਤੱਕਿਆ, ਚਾਂਦੀ ਦਾ ਢੇਰ ਪਿਆ, ਆ ਚੁੱਕ ਲਓ ਬਾਈ ਚਾਂਦੀ, ਸਾਡੇ ਨਾਲ ਆ ਕੇ ਤੁਹਾਨੂੰ ਕੀ ਮਿਲੇਗਾ। ਚਾਂਦੀ ਦੇ ਵਪਾਰੀ ਚਾਂਦੀ ਲੈ ਕੇ ਚਲੇ ਗਏ, ਅੱਗੇ ਜਾ ਦੇਖਿਆ ਤਾਂ ਸੋਨੇ ਦਾ ਢੇਰ ਪਿਆ, ਭਾਈ ਜਿਤਨੇ ਕੁ ਰਹਿੰਦੇ ਹੋ ਆ ਚੁੱਕ ਲਓ ਸੋਨ। ਚਾਂਦੀ ਸੋਨੇ ਦੇ ਵਪਾਰੀ ਸੋਨਾ ਲੈ ਗਏ, ਹੋਰ ਬੀਆਬਾਨ ਜੰਗਲ ਵਿੱਚ ਜਾ ਕੇ ਕੀ ਤੱਕਿਆ, ਹੀਰਿਆਂ ਮੋਤੀਆਂ ਦੀ ਢੇਰੀ ਪਈ ਹੈ, ਮੁੱਠੀਆਂ ਭਰ ਲਓ ਭਾਈ, ਸਾਡੇ ਕੋਲੋਂ ਤੁਹਾਨੂੰ ਕੀ ਮਿਲੇਗਾ। ਹੀਰੇ ਮੋਤੀਆਂ ਦੇ ਵਪਾਰੀ ਉਹ ਲੈ ਗਏ, ਹੁਣ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਮਗਰ ਦੇਖਿਆ ਨਾ, ਹੋਰ ਤਾਂ ਸਾਰੇ ਚਲੇ ਗਏ ਹਨ ਪਰ ਇੱਕ ਭਾਈ ਲਹਿਣਾ ਜੀ ਖੜੇ ਹਨ। ਲੈਣਿਆ ਇਤਨੀਆਂ ਦਾਤਾਂ ਲੁਟਾਈਆਂ ਹਨ, ਇਤਨੇ ਪਦਾਰਥ ਵੰਡੇ ਹਨ, ਕੋਈ ਤੂੰ ਵੀ ਪਦਾਰਥ ਚੁੱਕ ਕੇ ਚਲਾ ਜਾਂਦਾ, ਤੂੰ ਸਾਡੇ ਮਗਰ ਆ ਗਏ। ਭਾਈ ਲਹਿਣਾ ਜੀ ਦੇ ਨੈਣ ਕਟੋਰੇ ਬਾਹਰ ਆਏ, ਉਹ ਮੇਰਾ ਦੇ ਸਾਈ, ਉਹ ਗਰੀਬ ਨਿਵਾਜ ਸੱਚੇ ਪਾਤਸ਼ਾਹ, ਜਿਹੜੇ ਕੁਝ ਲੈ ਕੇ ਚਲੇ ਗਏ ਹਨ ਸੰਸਾਰ ਤੇ, ਉਹਨਾਂ ਦਾ ਕੋਈ ਰਿਸ਼ਤੇਦਾਰ ਹੈ, ਕੋਈ ਘਰ ਬਾਰ ਹੈ, ਕੋਈ ਸਾਕ ਸੰਬੰਧੀ ਉਹਨਾਂ ਦਾ ਹੈ, ਕੋਈ ਆਸਰਾ ਉਹਨਾਂ ਦਾ ਹੈ, ਪਰ ਮੇਰਾ ਤਾਂ ਤੇਰੇ ਬਿਨਾਂ ਕੋਈ ਹੋਰ ਆਸਰਾ ਹੀ ਨਹੀਂ, ਮੈਂ ਕਿਸ ਤਰ੍ਹਾਂ ਮੁੜ ਜਾਵਾਂ, ਮੇਰਾ ਤਾਂ ਸਭ ਕੁਝ ਤੂੰ ਹੀ ਹੈ। ਜਦੋਂ ਇਹ ਗੱਲ ਆਖੀ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲਹਿਣੇ ਨੂੰ ਆਪਣੇ ਗੱਲ ਨਾਲ ਲਾ ਲਿਆ, ਲਹਿਣੇ ਕੋ ਆਪਣੇ ਅੰਗ ਲਗਾ, ਲਹਿਣੇ ਕੋ ਅੰਗਦ ਕਰ ਦਿਆ, ਦੂਸਰੇ ਗੁਰੂ ਨਾਨਕ ਬਣਾ ਦਿੱਤਾ। ਇਹ ਦਾਤਾਂ ਮਿਲਦੀਆਂ ਹਨ ਗੁਰੂ ਨਾਨਕ ਦੇ ਦਰ ਤੇ ਸੇਵਾ ਕਰਕੇ, ਪਰ ਸੇਵਕ ਹੋ ਕੇ ਆਰਾਮ ਨਾ ਪਾਲੇ, ਇਸ ਦਰ ਦਾ ਭਿਖਾਰੀ ਬਣ ਗਿਆ ਤਾਂ ਅਹੰਕਾਰ ਨਾ ਕਰੇ, ਮਾਨ ਨਾ ਕਰੇ, ਤੇ ਫਿਰ ਕਿਹੜੀ ਵਸਤੂ ਹੈ ਜਿਹੜੀ ਨਹੀਂ ਮਿਲੇਗੀ ਭਾਈ ਤੈਨੂੰ। ਇਸ ਲਈ ਗੁਰ ਪੀਰਾਂ ਕੀ ਚਾਕਰੀ, ਗੁਰੂ ਦੇ ਦਰ ਦੀ ਸੇਵਾ ਤਾਂ ਔਖੀ ਹੈ। ਗੁਰਸਿੱਖ ਲੰਘ ਗੁਰੂ ਪੈ ਜਾਈ, ਸਮੁੰਦਰ ਸਾਗਰ ਹੋਵੇ ਬਹੁ ਖਾਰਾ, ਬੜਾ ਔਖਾ ਹੈ ਗੁਰੂ ਦੇ ਮਾਰਗ ਤੇ ਚੱਲਣਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਦਰੀਜੇ ਸਿਰ ਦੀਜੇ ਕਾਣ ਨਾ ਕੀਜੇ। ਆਖਿਆ ਜੇ ਇਸ ਪ੍ਰੇਮ ਦੀ ਗਲੀ ਵਿੱਚੋਂ ਲੰਘਣਾ ਚਾਹੁੰਦਾ ਤਾਂ ਫਿਰ ਇਸ ਸਿਰ ਦਾ ਸਰਫਾ ਕਦੇ ਨਾ ਮੰਗੀ, ਜੇ ਸਿਰ ਵੀ ਲੱਗ ਜਾਏ ਤਾਂ ਵੀ ਇਹ ਸਸਤਾ ਸੌਦਾ ਸਮਝੀ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਸਿਰ ਦੀਜੈ ਕਾਣ ਨਾ ਕੀਜੈ, ਤੇ ਫਿਰ ਜਿਨ੍ਹਾਂ ਨੇ ਆਪਾ ਗੁਰੂ ਦੇ ਅਰਪਣ ਕਰ ਦਿੱਤਾ ਪਿਆਰੀ ਸਾਧ ਸੰਗਤ, ਫਿਰ ਉਹ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਉਹ ਦਾਤਾ ਨਹੀਂ, ਦਾਤਾਂ ਵੰਡਣ ਵਾਲੇ ਬਣ ਗਏ, ਦਾਤਾਰ ਬਣ ਗਏ, ਜਿਨ੍ਹਾਂ ਨੇ ਗੁਰੂ ਨਾਨਕ ਦੇ ਦਰ ਦੀ ਸੇਵਾ ਕੀਤੀ ਹੈ।
ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ ਭਾਈ, ਗੁਰ ਪੀਰਾਂ ਦੀ ਚਾਕਰੀ ਹੈ ਤਾਂ ਕਰੜੀ, ਪਰ ਜਿਨ੍ਹਾਂ ਨੇ ਕਰ ਲਈ ਉਹ ਸਿਰਫ ਕੁਲਾਂ ਹੀ ਨਹੀਂ ਤਾਰ ਗਏ, ਸਾਰੇ ਸੰਸਾਰ ਦੇ ਤਾਰਨਹਾਰ ਬਣ ਗਏ।

ਕਿਵੇਂ ਫਿਰ ਅੱਗੇ ਸੇਵਾ ਕੀਤੀ ਗੁਰੂ ਅੰਗਦ ਦੇਵ ਮਹਾਰਾਜ ਦੀ? ਸਿੱਧਕ ਭਾਵਨਾ, ਆਪਣੇ ਸਰੀਰ ਦੀ ਪਰਵਾਹ ਨਹੀਂ, ਲੋਕਾਂ ਦੇ ਬੋਲ ਕਬੋਲਾਂ ਦੀ ਪਰਵਾਹ ਨਹੀਂ, ਹਰ ਵੇਲੇ ਸੇਵਾ ਵਿੱਚ ਡਟੇ ਰਹੇ, ਜੁੜੇ ਰਹੇ ਸੇਵਾ ਵਿੱਚ, ਤੇ ਤੀਸਰੇ ਗੁਰੂ ਨਾਨਕ ਬਣ ਗਏ। ਕਿਤਨੇ ਵਰਦਾਨ ਮਿਲੇ ਸੇਵਾ ਕਰਕੇ। ਗੁਰੂ ਅਮਰਦਾਸ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ, ਨਿਗਤਿਆਂ ਦੀ ਗਤ, ਨਿਪਤਿਆਂ ਦੀ ਪਤ, ਨਿਧਰਿਆਂ ਦੀ ਧਿਰ, ਏਡੀਆਂ ਬਖਸ਼ਿਸ਼ਾਂ ਕਿੱਥੋਂ ਮਿਲੀਆਂ? ਸੇਵਾ ਕਰਕੇ ਮਿਲੀਆਂ। ਜਿਨ ਸੇਵਿਆ ਤਿੰਨ ਪਾਇਆ ਮਾਨ, ਜਿਨ੍ਹਾਂ ਨੇ ਸੇਵਾ ਕੀਤੀ ਗੁਰੂ ਨਾਨਕ ਦੇ ਦਰ ਦੀ, ਇਹ ਮਾਨ ਸਤਿਕਾਰ ਉਹਨਾਂ ਨੂੰ ਹੀ ਪ੍ਰਾਪਤ ਹੋਇਆ।

தன் குரு நானக் பாட்சா. ਇੱਕ ਲੋਟਾ ਨਾਲੇ ਵਿੱਚ ਸੁੱਟ ਦਿੱਤਾ, ਆਖਿਆ ਸ੍ਰੀ ਚੰਦ ਪੁੱਤਰ ਆ ਲੋਟਾ ਤਾਂ ਕੱਢ ਲਿਆ, ਮਹਾਰਾਜ ਕੋਈ ਸਿੱਖ ਆਉਂਦਾ ਉਹਨੂੰ ਕਹਿ ਦੇਵਾਂਗੇ ਕੱਢ ਲਿਆਏਗਾ. ਲਖਮੀ ਦਾਸ ਪੁੱਤਰ ਤੂੰ ਲੋਟਾ ਕੱਢ ਲੈ ਬਈ ਨਾਲੇ ਵਿੱਚ, ਮਹਾਰਾਜ ਹੁਣੇ ਕੋਈ ਸੇਵਾਦਾਰ ਆਉਂਦਾ ਐਵੇਂ ਲਿਬੜ ਜਾਵਾਂਗੇ ਗੰਦੇ ਨਾਲੇ ਵਿੱਚ ਵੜੀਏ ਤੁਹਾਡੇ ਪੁੱਤਰ ਹੋ ਕੇ. ਕੋਈ ਆਵੇਗਾ ਹੁਣੇ ਕੱਢ ਦੇ. ਧੰਨ ਗੁਰੂ ਨਾਨਕ ਪਾਤਸ਼ਾਹ ਬਾਈ ਲੈਣੇ ਵੱਲ ਨਿਗਾਹ ਕੀਤੀ, ਲੈਣੇ ਆ ਭਾਈ ਲੈਣੇ ਨੇ ਆਪਣੇ ਵਸਤਰਾਂ ਦਾ ਆਪਣੇ ਸਰੀਰ ਦੀ ਪਰਵਾਹ ਨਹੀਂ ਕੀਤੀ, ਬਈ ਚਿੱਕੜ ਵਿੱਚ ਲਿਬੜ ਜਾਵਾਂਗਾ ਸਤ ਵਚਨ ਕੀਤਾ. ਸਤਿਗੁਰਾਂ ਦੀ ਆਗਿਆ ਸਤ ਸਤ ਕਰਕੇ ਮੰਨੀ ਤੇ ਉਸ ਲੋਟੇ ਨੂੰ ਗੰਦੇ ਨਾਲੇ ਵਿੱਚੋਂ ਕੱਢ ਲਿਆ. ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਭਾਈ ਕਿਸੇ ਨੂੰ ਚਿੱਕੜ ਵਿੱਚੋਂ ਕੱਢਣ ਵਾਸਤੇ ਆਪ ਚਿੱਕੜ ਵਿੱਚ ਵੜਨਾ ਪੈਂਦਾ. ਇਹ ਅਨੇਕਾਂ ਦਾ ਤਾਰਨ ਤਹਾਰ ਹੋਏਗਾ, ਅਨੇਕਾਂ ਤਰਨਗੇ ਇਹਦੇ ਸਦਕੇ. ਤੇ ਸਮਾਂ ਆਇਆ ਫਿਰ ਗੁਰੂ ਅੰਗਦ ਦੇਵ ਪਾਤਸ਼ਾਹ ਦੂਸਰੇ ਗੁਰੂ ਨਾਨਕ ਬਣ ਗਏ ਸੇਵਾ ਦੇ ਸਦਕੇ. ਭਾਈ ਬਾਲਾ ਜੀ ਇੱਕ ਵਾਰੀ ਪੁੱਛਣ ਲੱਗੇ ਮਹਾਰਾਜ ਆ ਤੁਸੀਂ ਸਾਡੇ ਤੋਂ ਪਿੱਛੇ ਆਏ ਹੋ ਤੇ ਗੱਦੀ ਦੇ ਮਾਲਕ ਬਣ ਗਏ ਹੋ ਤੇ ਅਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬਚਪਨ ਤੋਂ ਨਾਲ ਰਹੇ ਹਾਂ, ਇਕੱਠੇ ਰਹੇ ਹਾਂ. ਉਚਾਰਨ ਕਰੋ ਸ੍ਰੀ ਵਾਹਿਗੁਰੂ. ਇਹਦਾ ਕਾਰਨ ਕੀ ਹੈ? ਥੋੜਾ ਹੀ ਸਮਾਂ ਹੋਇਆ ਤੁਸੀਂ ਆਇਓ ਤੇ ਸਾਰੀਆਂ ਦਾਤਾਂ ਲੈ ਗਏ ਤੁਸੀਂ ਤੇ ਅਸੀਂ ਬਚਪਨ ਤੋਂ ਇਕੱਠੇ ਰਹੇ, ਸੇਵਾ ਵਿੱਚ ਰਹੇ, ਸੇਵਾ ਵੀ ਭਾਵਨਾ ਨਾਲ ਕੀਤੀ ਤੇ ਅਸੀਂ ਉਹ ਕੁਝ ਕਿਉਂ ਨਹੀਂ ਬਣ ਸਕੇ ਜੋ ਕੁਝ ਤੁਸੀਂ ਬਣੇ ਹੋ? ਤਾਂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਕਹਿਣ ਲੱਗੇ ਬਾਲਾ ਜੀ ਇਹ ਦੱਸੋ ਤੁਸੀਂ ਗੁਰੂ ਨਾਨਕ ਨੂੰ ਕੀ ਸਮਝਿਆ, ਕਿਸ ਨਦਰ ਨਾਲ ਉਹਨਾਂ ਦੀ ਸੇਵਾ ਕੀਤੀ ਹੈ? ਬਾਲਾ ਜੀ ਕਹਿਣ ਲੱਗੇ ਮੈਂ ਤਾਂ ਪੂਰਨ ਮਹਾਂਪੁਰਖ ਸਮਝ ਕੇ, ਸੰਤ ਸਮਝ ਕੇ ਸੇਵਾ ਕੀਤੀ ਹੈ. ਤਾਂ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਫਿਰ ਤੁਸੀਂ ਕਿਹੜੇ ਸੰਤ ਤੋਂ ਘੱਟ ਹੋ? ਤੁਸੀਂ ਸੰਤ ਸਮਝ ਕੇ ਸੇਵਾ ਕੀਤੀ ਹੈ ਤੇ ਤੁਹਾਨੂੰ ਸੰਤ ਬਣਾ ਗਏ ਹਨ. ਮਹਾਰਾਜ ਤੁਸੀਂ ਕੀ ਸਮਝ ਕੇ ਕੀਤੀ ਸੇਵਾ? ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਮੈਂ ਨਿਰੰਕਾਰ ਸਮਝ ਕੇ ਸੇਵਾ ਕੀਤੀ ਹੈ. ਉਚਾਰਨ ਕਰੋ ਸ੍ਰੀ, ਸਾਧ ਸੰਗਤ ਬੋਲੋ ਸ੍ਰੀ. ਚਾਕਰੀ ਕਰਦਿਆਂ ਹੋਇਆਂ ਸੇਵਕ ਦੀ ਬਿਰਤੀ ਇਤਨੀ ਉੱਚੀ ਹੋਵੇ ਤੇ ਫਿਰ ਹਜ਼ੂਰ ਕਹਿੰਦੇ ਨੇ ਫਿਰ ਇਹ ਨਦਰ, ਇਹ ਬਖਸ਼ਿਸ਼, ਇਹ ਸਾਰੇ ਸੰਸਾਰ ਨੂੰ ਤਾਰਨ ਵਾਲੀ ਬਖਸ਼ਿਸ਼ ਹੋ ਜਾਵੇ.

ਮਨ ਵਿੱਚ ਇੱਕ ਪ੍ਰੇਮ ਦਾ ਉਛਾਲਾ ਉੱਠੇ ਕਿ ਹਰੀ ਪ੍ਰਮਾਤਮਾ ਨੂੰ ਕਿਵੇਂ ਜਾ ਕੇ ਮਿਲ ਜਾਈਏ। ਮਨ ਤਨ ਪਿਆਸ ਦਰਸ਼ਨ ਗਣੀ ਕੋਈ ਆਨ ਮਿਲਾਵੇ ਮਾਏ। ਮੇਰੇ ਮਨ ਵਿੱਚ ਤਨ ਵਿੱਚ ਦਰਸ਼ਨਾਂ ਦੀ ਬਹੁਤ ਪਿਆਸ ਹੈ, ਹੇ ਮੇਰੀ ਮਾਂ ਕੋਈ ਮੈਨੂੰ ਆ ਕੇ ਮਿਲਾ ਦੇਵੇ। ਸੰਤ ਸਹਾਈ ਪ੍ਰੇਮ ਕਹਿ ਹੋ ਤਿਨ ਕੇ ਲਾਗਾਂ ਪਾਏ। ਗੁਰਮੁਖ ਜਨ ਪ੍ਰੇਮ ਵਿੱਚ ਸਹਾਇਤਾ ਕਰਦੇ ਨੇ। ਜਿੰਨੇ ਸਾਧੂ ਸੰਤ ਹੋਏ ਨੇ ਨਾ, ਇਹਨਾਂ ਨੂੰ ਆਖੀਏ ਸਾਡੇ ਝੂਠ ਵਿੱਚ ਫਰੇਬ ਵਿੱਚ ਇਮਦਾਦ ਕਰੋ, ਕੋਈ ਨਹੀਂ ਕਰਦੇ। ਜੇ ਪ੍ਰੇਮੀ ਬੰਦਾ ਹੋਵੇ ਉਹਦੀ ਇਮਦਾਦ ਕਰਦੇ ਨੇ, ਪ੍ਰਭੂ ਨੂੰ ਮਿਲਾਉਣ ਲਈ ਇਮਦਾਦ ਕਰਦੇ ਨੇ। ਉਹਨਾਂ ਦੇ ਮੈਂ ਪੈਰੀ ਪੈਂਦਾ, ਬਿਨ ਪ੍ਰਭ ਕਿਉਂ ਸੁੱਖ ਪਾਈਐ ਦੂਜੀ ਨਾ ਹੀ ਜਾਏ। ਪ੍ਰਭੂ ਤੋਂ ਬਗੈਰ ਸੁੱਖ ਕਿਤੇ ਨਹੀਂ, ਹੋਰ ਤੇ ਥਾਂ ਹੈ ਹੀ ਕੋਈ ਨਹੀਂ ਸੁੱਖ ਵਾਲੀ। ਜਿੰਨੀ ਚਾਖਿਆ ਪ੍ਰੇਮ ਰਸੇ ਤ੍ਰਿਪਤ ਰਹੇ ਅਗਾਏ। ਬਹੁਤ ਕੁਛ ਖਾ ਕੇ ਵੀ, ਬਹੁਤ ਚੱਖ ਕੇ ਵੀ ਇਹ ਰਸਨਾ ਭੁੱਖੀ ਦੀ ਭੁੱਖੀ ਰਹਿ ਗਈ। ਪੇਟ ਵਿੱਚ ਬਹੁਤ ਕੁਛ ਪਾਇਆ ਪਰ ਇਸ ਦੀ ਭੁੱਖ ਸਦੀਵੀ ਨਾ ਮਿਟ ਸਕੀ। ਬੰਦੇ ਨੇ ਬਹੁਤ ਕੁਛ ਕਮਾਇਆ, ਮਨ ਦੀ ਭੁੱਖ ਉੱਥੇ ਦੀ ਉੱਥੇ ਟਿਕੇ ਰਹੀ। ਪਰ ਜਿਨ੍ਹਾਂ ਨੇ ਪ੍ਰੇਮ ਰਸ ਚੱਖ ਲਿਆ, ਪ੍ਰੇਮ ਰਸ ਕੀ ਹੈ? ਅਸੀਂ ਮੋਹ ਦਾ ਨਾਮ ਹੀ ਪ੍ਰੇਮ ਰੱਖ ਲਏ। ਮੋਹ ਦਾ ਨਾਮ ਪ੍ਰੇਮ ਕੋਈ ਨਹੀਂ। ਪ੍ਰੇਮ ਮੁਕਤ ਕਰ ਦਿੰਦਾ, ਮੋਹ ਤੇ ਸਾਨੂੰ ਬੰਨ ਰਿਹਾ। ਬੰਦਾ ਬੱਝਾ ਹੋਇਆ, ਮੇਰਾ ਦੇਸ਼ ਉੱਥੇ ਬੱਝਾ, ਐ ਮੇਰੀ ਕੁੱਲ ਹੈ ਉੱਥੇ ਹੀ ਬੱਝਾ ਹੋਇਆ, ਐ ਮੇਰਾ ਇਲਾਕਾ ਇਲਾਕਿਆਂ ਨਾਲ ਬੰਦਾ ਬੱਝਾ ਹੋਇਆ, ਜਾਤੀ ਨਾਲ ਬੱਧਾ ਹੋਇਆ, ਕੁੱਲ ਨਾਲ ਬੱਧਾ, ਖਾਨਦਾਨੀਆਂ ਨਾਲ ਬੱਧਾ, ਇਹਨੂੰ ਪ੍ਰੇਮ ਨਹੀਂ ਕਹਿੰਦੇ, ਤੇ ਮੋਹ ਹੈ, ਬੰਧਨ ਹੈ। ਪ੍ਰੇਮ ਕੀ ਹੈ? ਪ੍ਰੇਮ ਤੇ ਸਾਰੇ ਦੁੱਖ ਰੋੜ ਕੇ ਲੈ ਜਾਂਦਾ। ਪ੍ਰੇਮ ਕੋਈ ਪਾਪ ਨਹੀਂ ਰਹਿਣ ਦਿੰਦਾ। ਜਿੱਥੇ ਪ੍ਰੇਮ ਆ ਜਾਏ ਸਮਝ ਲੈਣਾ ਉੱਥੇ ਪ੍ਰਮਾਤਮਾ ਹੀ ਪ੍ਰਮਾਤਮਾ, ਦੂਸਰਾ ਹੈ ਹੀ ਕੋਈ ਨਹੀਂ। ਪ੍ਰੇਮ ਸਰਵ ਵਿਆਪੀ ਹੈ, ਪ੍ਰਮਾਤਮਾ ਵੀ ਸਰਵ ਵਿਆਪੀ ਹੈ। ਜਿੱਥੇ ਪ੍ਰੇਮ ਆ ਜਾਏ ਦੁਨੀਆਂ ਦਾ ਉੱਥੇ ਕੁਛ ਵੀ ਨਹੀਂ ਰਹਿ ਸਕਦਾ। ਜਿੰਨੀ ਚਾਖਿਆ ਪ੍ਰੇਮ ਰਸੇ ਤ੍ਰਿਪਤ ਰਹੇ ਅਗਾਏ, ਉਹ ਰੱਜ ਗਏ। ਆਪ ਤਿਆਗ ਬਿਨਤੀ ਕਰੇ ਲਿਹੋ ਪ੍ਰਭੂ ਲੜ ਲਾਏ। ਉਹ ਜੀਵ ਇਸਤਰੀਆਂ ਆਪਾ ਤਿਆਗ ਕੇ ਹਮੇਸ਼ਾ ਅਰਦਾਸ ਹੀ ਕਰਦੀਆਂ ਰਹਿੰਦੀਆਂ। ਅਨੇਕਾਂ ਨਾਮ ਅਭਿਆਸੀ ਸੱਜਣ ਮਿਲੇ ਨੇ ਜਿਹੜੇ ਪਲ ਪਲ ਅਰਦਾਸਾਂ ਹੀ ਕਰ ਰਹੇ ਨੇ, ਬੇਨਤੀਆਂ ਹੀ ਕਰ ਰਹੇ ਨੇ। ਬੇਨਤੀਆਂ ਕਿਉਂ ਕਰਦੇ ਨੇ? ਉਹ ਕਹਿੰਦੇ ਨੇ ਉਹਦੇ ਘਰ ਜਿਹੜਾ ਵੀ ਪਹੁੰਚਿਆ ਅਰਦਾਸ ਨਾਲ ਹੀ ਪਹੁੰਚੀਏ, ਉਹਦੇ ਘਰ ਹੱਥ ਵਾਲਾ ਕੋਈ ਨਹੀਂ ਪਹੁੰਚਿਆ, ਚਤਰਾਈ ਵਾਲਾ ਨਹੀਂ ਪਹੁੰਚਿਆ, ਉਹਦੇ ਘਰ ਵਿੱਚ ਵੱਡੇ ਵੱਡੇ ਧਿਆਨੀ ਤੇ ਗਿਆਨੀ ਨਹੀਂ ਪਹੁੰਚੇ, ਬੇਨਤੀ ਵਾਲੇ ਪਹੁੰਚ ਗਏ ਨੇ। ਜਿਨ੍ਹਾਂ ਨੂੰ ਅਰਦਾਸ ਕਰਨੀ ਆ ਗਈ, ਤਰਲਾ ਲੈਣਾ ਆ ਗਿਆ, ਉਹ ਪਹੁੰਚ ਗਏ ਨੇ। ਫਿਰ ਜਿੰਨਾ ਕੋਈ ਨਿਮਾਣਾ ਹੋ ਕੇ ਕਰੇਗਾ ਉਨੀ ਛੇਤੀ ਸੁਣੀ ਜਾਏਗੀ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਹਾਥੀ ਕੀ ਪੁਕਾਰ ਪਲ ਪਾਛੇ ਪਹੁੰਚਤ ਹੈ, ਚੀਟੀ ਕੀ ਚਿੰਗਾਰ ਪਹਿਲੇ ਸੁਣ ਲੇਤ ਹੈ। ਕੀੜੀ ਦੀ ਚਿੰਗਾਰ ਛੇਤੀ ਸੁਣ ਲੈਂਦਾ ਹਾਥੀ ਦੀ ਪਿੱਛੋਂ, ਕੀੜੀ ਨਿਮਾਣੀ ਹੈ। ਤੋ ਆਪ ਤਿਆਗ ਬਿਨਤੀ ਕਰੇ ਲਿਹੋ ਪ੍ਰਭੂ ਲੜ ਲਾਏ। ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤੇ ਨਾ ਜਾਏ। ਹਰੀ ਕੰਤ ਨੇ ਜਿਨ੍ਹਾਂ ਨੂੰ ਆਪਣੇ ਨਾਲ ਮਿਲਾ ਲਿਆ, ਉਹ ਵਿਛੜ ਕੇ ਕਿਸੇ ਹੋਰ ਪਾਸੇ ਨਹੀਂ ਜਾਂਦੀਆਂ। ਸੇ ਵਿਛੜ ਕਤੇ ਨਾ ਜਾਏ, ਪ੍ਰਭਿਨ ਦੂਸਰ ਕੋ ਨਹੀਂ, ਨਾਨਕ ਹਰ ਸਰ ਨਾਏ। ਅਸੂ ਸੁਖੀ ਵਸੰਦੀਆਂ ਜਿਨੇ ਮਾਇਆ ਹਰ ਰਾਏ। ਜਿਨ੍ਹਾਂ ਉੱਤੇ ਨੰਕਾਰ ਦੀ ਕਿਰਪਾ ਹੈ ਉਹ ਸੁਖ ਨਾਲ ਵਸਦੀਆਂ ਨੇ। ਪਰ ਇਹ ਪ੍ਰੇਮ ਦਾ ਉਹ ਮਾਹੜਾ ਜਿਹੜਾ ਪੈਦਾ ਹੋਇਆ, ਇਹ ਪ੍ਰਭੂ ਤੱਕ ਕਿਵੇਂ ਪਹੁੰਚਾ ਦੇਵੇ? ਉਛਾਲੇ ਤੇ ਬੜੇ ਮਨਾਂ ਵਿੱਚ ਆਉਂਦੇ ਨੇ, ਪਰ ਉਛਾਲੇ ਕਈ ਵਾਰ ਉੱਥੇ ਹੀ ਦੱਬ ਜਾਂਦੇ ਨੇ। ਇਹ ਕਰਜ਼ ਕਰਕੇ ਮੈਂ ਸਮਾਪਤ ਕਰਾਂ। ਇੱਕ ਹੈ ਇੱਛਾ ਤੇ ਇੱਕ ਹੈ ਸੰਕਲਪ। ਸੰਕਲਪ ਤੇ ਇੱਛਾ ਵਿੱਚ ਫਰਕ ਹੁੰਦਾ, ਉਹ ਫਰਕ ਸਮਝ ਲੈਣਾ। ਜੇ ਕਿਤੇ ਸਾਨੂੰ ਸੰਕਲਪ ਕਰਨਾ ਆ ਜਾਏ ਤੇ ਗੱਲ ਬਣ ਜਾਏ। ਇੱਛਾ ਤੇ ਇਹ ਹੁੰਦੀ ਹੈ, ਚਲੋ ਕੋਈ ਵਸਤੂ ਮਿਲ ਗਈ ਤੇ ਠੀਕ, ਨਾ ਮਿਲੀ ਤਾਂ ਵੀ ਠੀਕ, ਥੋੜਾ ਯਤਨ ਕਰਕੇ ਵੇਖ ਲਈਏ। ਪਰ ਸੰਕਲਪ ਹੁੰਦਾ ਬਾਬੇ ਦੀਪ ਸਿੰਘ ਵਰਗਾ, ਕਹਿੰਦੇ ਨੇ ਮਰਾਂਗਾ ਹੀ ਤਾਂ ਮੇਰਾ ਸਿਰ ਜਿਹੜਾ ਹੈ ਭੇਟਾ ਹੋਵੇਗਾ ਗੁਰੂ ਰਾਮਦਾਸ ਦੀ ਹਜ਼ੂਰੀ ਵਿੱਚ, ਉਦੋਂ ਜਦੋਂ ਅਬਦਾਲੀ ਨਿਕਲ ਜਾਣਗੇ। ਸੰਕਲਪ ਹੈ ਮੌਤ ਨਾਲ ਵੀ ਮੁਕਾਬਲਾ ਪਾ ਲੈਣਾ। ਜਦੋਂ ਕੋਈ ਸੰਕਲਪ ਕਰ ਲੈਂਦਾ ਹੈ ਨਾ, ਸੰਕਲਪ ਬਹੁਤ ਤਕੜਾ ਚਾਹੀਦਾ ਹੈ। ਅਕਾਲੀ ਫੂਲਾ ਸਿੰਘ ਵਰਗਾ ਸੰਕਲਪ, ਕਹਿੰਦੇ ਨੇ ਪਾਤਸ਼ਾਹ ਅੱਜ ਤੇਰਾ ਮੇਰਾ ਇੱਕ ਦਾਅਵਾ ਹੋਣ ਲੱਗਾ, ਸਿੱਖ ਦਾਅਵੇ ਕਰਦਾ ਤੇ ਨਹੀਂ ਪਰ ਅੱਜ ਕਰਨਾ ਪੈ ਗਏ ਹੈ। ਜੇ ਮੈਂ ਸ਼ਹਾਦਤ ਨਾ ਪ੍ਰਾਪਤ ਕਰਾਂ ਤੇ ਮੈਂ ਤੇਰਾ ਸਿੱਖ ਨਹੀਂ, ਤੂੰ ਫਤਿਹ ਨਾ ਦੇਵੇਂ ਤੇ ਤੂੰ ਮੇਰਾ ਗੁਰੂ ਘਰਦਾ। ਇੱਥੇ ਤੱਕ ਸਿੱਖ ਕਹਿ ਦਿੰਦਾ, ਇਹ ਹੈ ਸੰਕਲਪ। ਜਿਸ ਦਿਨ ਇਹ ਸੰਕਲਪ ਹੋ ਗਿਆ ਨਾ ਕਿ ਪ੍ਰਮਾਤਮਾ ਤੋਂ ਉਰਾਂ ਕਿਸੇ ਗੱਲ ਨਾਲ ਤਸੱਲੀ ਨਹੀਂ, ਪਾਉਣਾ ਪ੍ਰਮਾਤਮਾ ਨੂੰ, ਮਿਲਣਾ ਨੰਕਾਰ ਨੂੰ, ਇਸ ਤੋਂ ਉਰਾਂ ਜੋ ਮਿਲੇ ਮੇਰੇ ਵਾਸਤੇ ਮਿੱਟੀ, ਮੇਰੇ ਕਿਸੇ ਕੰਮ ਨਹੀਂ, ਫਿਰ ਉਸ ਦਿਨ ਪ੍ਰਮਾਤਮਾ ਮਿਲ ਵੀ ਜਾਂਦਾ।
ਏਡਾ ਵੱਡਾ ਸੰਕਲਪ ਜਿਸ ਦਿਨ ਮਨ ਦੇ ਵਿੱਚ ਆ ਜਾਵੇ, ਹੇ ਨਿਰੰਕਾਰ ਅੱਜ ਪਿਆਸ ਹੈ ਤੇਰੀ। ਜਦੋਂ ਇਸ ਤਰ੍ਹਾਂ ਕੋਈ ਤੁਰ ਪੈਂਦਾ ਤੇ ਬਿਰਹਾ ਜਾਗਦਾ। ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਬਿਰਹਾ ਜਗਾਉਣ ਵਾਸਤੇ ਉਹਨਾਂ ਯਤਨ ਵੀ ਕੀਤੇ ਨੇ। ਇੱਕ ਦੋ ਇਤਿਹਾਸਕ ਕਥਾ ਮੈਂ ਕਹਿ ਕੇ ਸਮਾਪਤ ਕਰਾਂ। ਭਾਈ ਲਹਿਣਾ ਜੀ ਗੁਰੂ ਅੰਗਦ ਦੇ ਬਣ ਗਏ, ਲੇਕਿਨ ਗੁਰਦੇਵ ਪਾਤਸ਼ਾਹ ਜੀ ਨੇ ਬਿਰਹੇ ਦੀ ਚੋਟ ਵੀ ਨਾਲ ਲਾ ਦਿੱਤੀ। ਕਹਿ ਦਿੱਤਾ ਪੁਰਖਾ ਖੰਡੂਰ ਰਹਿਣਾ, ਇੱਥੇ ਨਹੀਂ ਰਹਿਣਾ, ਆਪੇ ਲੋੜ ਪਈ ਸੱਦ ਲਵਾਂਗੇ ਜਾਂ ਆ ਜਾਵਾਂਗੇ। ਬਿਰਹਾ ਇੰਨਾ ਜਾਗਿਆ ਇੱਥੇ ਤੱਕ ਉਹ ਕਹਿ ਉੱਠੇ, ਜਿਸ ਪਿਆਰੇ ਸਿਉ ਨਿਉ ਤਿਸ ਆਗੈ ਮਰ ਚੱਲੀ ਹੈ, ਤ੍ਰਿਗ ਜੀਵਨ ਸੰਸਾਰ ਤੰਕ ਹੈ ਪਾਛੇ ਜੀਵਨਾ। ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਧੰਨ ਗੁਰੂ ਰਾਮਦਾਸ ਲਾਹੌਰ ਭੇਜ ਦਿੰਦੇ ਨੇ, ਕਹਿੰਦੇ ਨੇ ਜਦ ਤੱਕ ਬੁਲਾਈਏ ਨਾ ਆਉਣਾ ਨਹੀਂ। ਹੁਣ ਅਵਸਥਾ ਉਹਨਾਂ ਦੀ ਇਹ ਹੈ, ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀਏ ਪ੍ਰੇਤੁਦ ਭਗਵੰਤਾ। ਮੋਹ ਰਹਿਣ ਨਾ ਬਿਹਾਵੈ ਨੀਂਦ ਨਾ ਆਵੈ ਬਿਨ ਦੇਖੈ ਗੁਰਦਰਬਾਰੇ ਜੀਓ। ਇੰਨੀ ਜਦੋਂ ਤੜਪ ਤਾਂਗ ਹੋਈ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇੱਕ ਪੱਤਰ ਲਿਖਿਆ, ਪੱਤਰ ਤੇ ਅੱਖਰ ਕੋਈ ਨਹੀਂ ਲਿਖੇ ਆ। ਸਾਖੀਕਾਰ ਕਹਿੰਦੇ ਨੇ ਕੋਈ ਅੱਖਰ ਨਹੀਂ ਲਿਖਿਆ, ਇੱਕ ਚਿੱਤਰ ਬਣਾਇਆ। ਚਿੱਤਰ ਕਾਹਦਾ ਸੀ? ਚਾਤਰਕ ਦਾ। ਜਦੋਂ ਚਾਤਰਕ ਦਾ ਚਿੱਤਰ ਆਇਆ, ਗੁਰੂ ਰਾਮਦਾਸ ਨੇ ਵੇਖਿਆ, ਵੇਖ ਕੇ ਤੇ ਬਰਸਾਤ ਦਾ ਚਿੱਤਰ ਬਣਾ ਦਿੱਤਾ ਕਿ ਜੇ ਤੁਸੀਂ ਚਾਤਰਕ ਬਣ ਗਏ ਹੋ ਤੇ ਗੁਰੂ ਮੀਂਹ ਬਣ ਕੇ ਵਰਸਣ ਵਾਸਤੇ ਤਿਆਰ ਹੈ। ਸਾਹਿਬ ਬਖਸ਼ਿਸ਼ ਕਰਨ ਅਸੀਂ ਚਾਤਰਕ ਬਣ ਸਕੀਏ। ਬਾਣੀ ਸਾਰੇ ਪੜ੍ਹਦੇ ਨੇ, ਪਰ ਇਸ ਢੰਗ ਨਾਲ ਪੜ੍ਹੀਏ ਕਿ ਜਿਵੇਂ ਕੋਇਲ ਦੀ ਮਿੱਠੀ ਆਵਾਜ਼ ਹੈ, ਜਿਵੇਂ ਚਾਤਰਕ ਦੀ ਪੁਕਾਰ ਹੈ। ਜਿਸ ਦਿਨ ਇਹ ਪੁਕਾਰ, ਇਹ ਪਿਆਸ ਸਾਨੂੰ ਮਿਲ ਗਈ, ਫਿਰ ਪਰਮਾਤਮਾ ਕਹਿੰਦੇ ਆ ਯਾਦ ਨਹੀਂ ਆਉਂਦਾ, ਪਰਮਾਤਮਾ ਭੁੱਲਣਾ ਨਹੀਂ, ਉਹ ਦਿਨ ਰਾਤ ਦਾ ਸਾਥੀ ਬਣ ਜਾਏਗਾ। ਤੇ ਜਦੋਂ ਪਿਆਸ ਹੀ ਨਾ ਹੋਵੇ ਫਿਰ ਪਾਣੀ ਵੀ ਬੇਕਾਰ ਹੈ। ਖਿਮਾ ਕਰਨਾ, ਜਿਨ੍ਹਾਂ ਨੂੰ ਪਿਆਸ ਨਹੀਂ ਉਹਨਾਂ ਵਾਸਤੇ ਬਾਣੀ ਵੀ ਬੇਕਾਰ ਹੋਈ ਪਈ ਹੈ। ਬਾਣੀ ਤੇ ਗੁਰੂ ਪਾਤਸ਼ਾਹ ਦੀ ਨੰਕਾਰ ਨਾਲ ਜੋੜਦੀ ਹੈ, ਪਰ ਜਿਹੜਾ ਪਿਆਸ ਨਾਲ ਪੜੇਗਾ ਉਹ ਤੜਪ ਤਾਂਗ, ਉਹ ਪਿਆਸ ਸਾਡੇ ਅੰਦਰ ਪੈਦਾ ਹੋਵੇ। ਇਸ ਵਾਸਤੇ ਅਸੀਂ ਗੁਰੂ ਚਰਨਾਂ ਵਿੱਚ ਆ ਕੇ ਬੈਠਨੇ ਆ ਕਿ ਜੋ ਪੜੀਏ ਤਪਤਾਂਗ ਨਾਲ, ਇੱਕ ਪਿਆਸ ਨਾਲ ਪੜੀਏ। ਇਹ ਨਿਕਸ਼ਾ ਬਦੀ ਅੱਜ ਪ੍ਰਵਾਨ ਕਰਨੀ।

ਸਾਧ ਸੰਗਤ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 400 ਸਾਲਾ ਸੰਸਾਰ ਦੇ ਹਰ ਕੋਨੇ ਵਿੱਚ ਮਨਾਇਆ ਜਾ ਰਿਹਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਿਤਾ ਵਾਹਿਗੁਰੂ।

ਕਿਸੇ ਨੂੰ ਨੀ ਕਿਹਾ, ਆਪਣੇ ਤੇ ਕਿਹਾ, ਮੇਰੀ ਰਸਨਾ ਸੜ ਜੇ ਜੇ ਮੈਂ ਕਹਾਂ ਸ਼ਾਹੀ ਹੈ, ਜਿਲਦ ਹੈ, ਕਾਗਜ਼ ਹੈ। ਫਿਰ ਆਖਿਆ ਕੋਈ ਮੇਰੇ

ਤਨ ਸੋ ਕਾਗਜ ਕਲਮ ਤਨ ਤਨ ਭਾਂਡਾ ਤਨ ਮਸ ਤਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਰੀ ਬਚਨ ਸੁਣਾਉਂਦੇ ਸੀ ਧਨੇ ਦੇ ਪੱਥਰ ਚ ਜਿਹੜਾ ਰੱਬ ਆਇਆ ਕਿਉਂ ਆਇਆ ਪਹਿਲੇ ਉਹਦੀ ਭਾਵਨਾ ਚ ਰੱਬ ਆਇਆ ਇਹੋ ਠਾਕੁਰ ਉਹਦੀ ਇੱਕ ਪੱਥਰ ਤੇ ਭਾਵਨਾ ਬਣ ਸਕਦੀ ਏ ਤੇਰੀ ਗੁਰੂ ਗ੍ਰੰਥ ਸਾਹਿਬ ਤੇ ਵੀ ਬਣਨੀ ਚਾਹੀਦੀ ਉਹ ਵੱਡੇ ਭਾਗਾਂ ਵਾਲੇ ਜਿਨ੍ਹਾਂ ਨੇ ਪਛਾਣਿਆ

ਵੈਸੇ ਵੀ ਪ੍ਰਕਾਸ਼ ਦਿਹਾੜਾ ਮਹਾਰਾਜ ਜੀ ਦਾ ਆ ਰਿਹਾ, ਉਸ ਤਰ੍ਹਾਂ 400 ਸਾਲਾਂ ਵੀ ਸਾਰੇ ਸੰਸਾਰ ਤੇ ਮਨਾਇਆ ਜਾ ਰਿਹਾ। ਇਸ ਲਈ ਮਨ ਦੀ ਭਾਵਨਾ ਬਣੀ ਸੀ, ਇਹ ਜੋ ਸਮਾਗਮ ਹੁੰਦੇ ਨੇ ਲੜੀਵਾਰ, ਕੁਝ ਸਮਾਗਮਾਂ ਚ ਲੜੀਵਾਰ ਇਸੇ ਵਿਸ਼ੇ ਤੇ ਲੜੀ ਚੱਲੇ।

ਛੇ ਨੂੰ ਫਾਈਨਲ ਨਾ ਸਮਝਿਓ। ਸਮੁੰਦਰ ਦੇ ਕਿਨਾਰੇ ਤੇ ਖਲੋ ਕੇ ਕੋਈ ਸਮੁੰਦਰ ਦਾ ਆਨੰਦ ਲੈ ਸਕਦਾ, ਗਹਿਰਾਈ ਨਹੀਂ ਦੱਸ ਸਕਦਾ। ਅਸੀਂ ਤੇ ਕਿਨਾਰੇ ਤੇ ਖਲੋ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਵਡਿਆਈਆਂ ਦਾ ਆਨੰਦ ਲੈ ਸਕਦੇ ਹਾਂ, ਇਹਨੂੰ ਫਾਈਨਲ ਨਹੀਂ ਕੋਈ ਕਹਿ ਸਕਦਾ। ਇਸ ਤੋਂ ਗਾਹ ਨਹੀਂ ਸਭ ਤੋਂ ਪਹਿਲੀ ਵਿਸ਼ੇਸ਼ਤਾ ਹੀ ਹੈ।

ਕਹਿੰਦਿਆ ਪਹਿਲੀ ਵਿਸ਼ੇਸ਼ਤਾਈ ਧਰਤੀ ਤੇ ਫਿਰ ਸਮਾਂ ਆਇਆ ਜ਼ੁਲਮ ਹੋਏ ਕਸ਼ਟ ਹੋਏ ਇੰਨੇ ਕੁ ਜ਼ਿਆਦਾ ਸੀ ਇੰਨੇ ਕੁ ਜ਼ਿਆਦਾ ਸੀ।

ਬਾਣੀ ਨਿਰੰਕਾਰ ਹੈ। ਉਹ ਨਿਰੰਕਾਰ ਸ਼ਬਦ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਦਾ ਲਈ ਧਰਤੀ ਤੇ ਟਿਕ ਕੇ ਦੁਨੀਆਂ ਨੂੰ ਤਾਰਨ ਲਈ ਇਹ ਪਹਿਲੀ ਵਿਸ਼ੇਸ਼ਤਾ। ਬਾਕੀ ਅਵਤਾਰ ਆਏ ਡਿਊਟੀ ਦੇ ਕੇ ਗਏ, ਗੁਰੂ ਨਾਨਕ ਗਿਆ ਨਹੀਂ। ਦੋ ਮਿੰਟ ਸਾਰੀਆਂ ਬੀਬੀਆਂ ਵੀਰ ਮਾਲਵੇ ਵਾਂਗ ਜਰਾ ਹਾਏ।